0: ਨਾਨਕ ਸੱਚ ਕਹੇ।
1: ਮੋਏ ਪੰਡਿਤ ਕਰੇ ਵਖਿਆਨ,
0: ਕਬੂ ਮੋਨ ਤਾਰੀ ਲਾਵੇ ਧਿਆਨ,
1: ਤੜ ਤੀਰਥ ਇਸ਼ਨਾਨ,
0: ਕਬੂ ਸਿੱਧ ਸਾਧਕ ਮੁਖ ਗਿਆਨ,
1: ਰਾਸਤ ਪਤੰਗ ਹੋਏ ਜੀਆ,
0: ਅਨਕ ਜੋਣ ਪਰਮੇ ਪਰਮੀਆਂ,
1: ਨਾਨਾ ਰੂਪ ਜੋ ਸੁਆਗੀ ਦਿਖਾਵੇ।

ਮੇਰੇ ਪਿਆਰੀ ਸਤਸੰਗ ਭਾਗਾਂ ਵਾਲੇ ਮਾਏ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ ਅੱਜ ਦਾ ਮਹਾਨ ਦਿਹਾੜਾ ਪੂਰਨਮਾਸ਼ੀ ਦਾ ਦਿਨ ਹੈ, ਸਤਿਗੁਰ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ। ਵੱਧ ਚੜ੍ਹ ਕੇ ਬੁੱਧਵਾਰ ਵਾਲੇ ਦਿਨ ਵੱਧ ਚੜ੍ਹ ਕੇ ਆਇਆ ਕਰੋ ਭਾਈ, ਸਾਰੇ ਹੀ ਮਾਏ ਪਏ ਰਲ ਕੇ ਬੈਠ ਕਰਕੇ ਗੁਰੂ ਕੇ ਗੁਣ ਗਾਉਣੇ ਨੇ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਹੈ। ਜਿੰਨਾ ਵੀ ਵੱਧ ਚੜ੍ਹ ਕੇ ਆ ਹੋਵੇ ਉਨਾ ਹੀ ਸੋਹਣਾ ਹੈ। ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ, ਸਭ ਤੋਂ ਵੱਡਾ ਫਲ ਹੈ ਇਸ ਦਾ ਜਿਹੜੇ ਇਕੱਠੇ ਹੋ ਕੇ ਇੰਨੇ ਕਰਦੇ ਹੋ ਸੁਖਮਨੀ, ਉਹ ਸਾਰਿਆਂ ਦਾ ਫਲ ਤੁਹਾਨੂੰ ਸਾਰਿਆਂ ਨੂੰ ਮਿਲਦਾ ਹੈ। ਸੋ ਇੰਨਾ ਲਾਭ ਮਿਲਦਾ ਹੈ, ਇਕੱਲੇ ਬੈਠ ਕੇ ਕਰਨਾ ਤਾਂ ਇਕੱਲਾ ਹੀ ਪਾਠ ਆ, ਜੇ ਸੰਗਤੀ ਰੂਪ ਦੇ ਵਿੱਚ ਕਰਨਾ, ਜਿੰਨੀ ਸੰਗਤ ਬੈਠੀ ਹੈ ਉਨੇ ਹੀ ਪਾਠ ਤੁਹਾਡੇ ਹੋ ਜਾਂਦੇ ਨੇ। ਇਹ ਬਹੁਤ ਵੱਡੀ ਦਾਤ ਹੈ ਮਹਾਰਾਜ ਦੀ। ਸੋ ਆਇਆ ਕਰੋ ਵੱਧ ਚੜ੍ਹ ਕੇ, ਇਸੇ ਤਰ੍ਹਾਂ ਸਨਿਚਰਵਾਰ 1:30 ਵਜੇ ਤੋਂ ਲੈ ਕੇ 3 ਵਜੇ ਤੱਕ, ਹਰ ਸਨਿਚਰਵਾਰ ਅਤੇ ਹਰ ਬੁੱਧਵਾਰ ਵਾਲੇ ਦਿਨ ਆਓ। ਜਿਹਨਾਂ ਨੂੰ ਪਾਠ ਆਉਂਦਾ ਹੈ ਵੱਡੇ ਭਾਗਾਂ ਵਾਲੇ ਹੋ, ਜਿਹਨਾਂ ਨੂੰ ਨਹੀਂ ਵੀ ਆਉਂਦਾ ਨਾਲ ਗੁਟਕਾ ਲੈ ਕੇ ਬੈਠ ਜਾਓ, ਆਪੇ ਹੌਲੀ ਹੌਲੀ ਆ ਜਾਣਾ। ਇਹ ਨਾ ਸੋਚਿਆ ਕਰੋ ਕਿ ਗਲਤੀ ਹੋ ਜਾਏਗੀ, ਜੇ ਕਰਾਂਗੇ ਨਾ ਤਾਂ ਗਲਤੀ ਕਿ ਫਿਰ ਤਾਂ ਗਲਤੀ ਹੋਣੀ ਨਹੀਂ ਨਾ, ਜੇ ਕਰਾਂਗੇ ਗਲਤੀ ਫੇਰ ਹੀ ਹੈ। ਪਰ ਆਪਾਂ ਅਰਦਾਸ ਇਸੇ ਕਰਕੇ ਕਰਦੇ ਹਾਂ, ਮਹਾਰਾਜ ਗਲਤੀ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣਾ, ਕਿਉਂਕਿ ਜਿਸਨੇ ਬਾਣੀ ਉਚਾਰੀ ਹੈ ਸ਼ੁੱਧ ਤਾਂ ਉਹੀ ਕਰ ਸਕਦਾ ਹੈ, ਸਾਡੇ ਵੱਸ ਦਾ ਰੋਗ ਨਹੀਂ ਇਹ, ਅਸੀਂ ਨਹੀਂ ਸ਼ੁੱਧ ਕਰ ਸਕਦੇ। ਇਹ ਜਿਹਨੇ ਬਾਣੀ ਉਚਾਰੀ ਹੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸ਼ੁੱਧ ਤਾਂ ਉਹੀ ਕਰ ਸਕਦਾ ਹੈ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ ਵੀ ਅਸੀਂ ਸ਼ੁੱਧ ਪੜ੍ਹੀਏ। ਜਾਣ ਬੁੱਝ ਕੇ ਗਲਤੀ ਨਾ ਹੋਵੇ, ਦੂਸਰੀ ਗਲਤੀ ਨੂੰ ਗਲਤੀ ਨਹੀਂ ਮੰਨਿਆ ਜਾਂਦਾ। ਸੋ ਆਓ ਵੱਧ ਚੜ੍ਹ ਕੇ ਆਇਆ ਕਰੋ, ਸਤਿਗੁਰੂ ਦੇ ਚਰਨਾਂ 'ਚ ਬੈਠ ਕੇ ਸਤਿਗੁਰੂ ਦੀ ਇਲਾਹੀ ਬਾਣੀ ਸਰਵਣ ਕਰੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। 2-3 ਮਿੰਟ ਦੇ ਵਿੱਚ ਰਹਿਰਾ ਸਾਹਿਬ ਦੇ ਪਾਠ ਸ਼ੁਰੂ ਹੋਣੇ ਨੇ, ਉਸ ਤੋਂ ਉਪਰੰਤ ਕੀਰਤਨ ਸ਼ਾਮ ਦਾ ਜੋ ਹੈ ਸ਼ੁਰੂ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ, ਲੋੜ ਅਨੁਸਾਰ ਸਾਰੀ ਸੰਗਤਾਂ ਨੇ ਚਾਹ ਪਾਣੀ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ

ਵਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਨਿਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀ ਅਮਨ ਮੋਹਣ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰਕਾ ਰੱਖੇ ਤੇਰੇ ਧਾਰੇ

ਮਨ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਵੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ, ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋ, ਕੇਵਲ ਵੱਡਾ ਰੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰ ਆਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ।

ਮਹਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ

शैल पत्थर में जंतु पाए ताका रिजका के कर तरिया मेरे माधो जी।

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੂੰ ਦਿਆ ਵਿਛੋੜਿਆ ਮਲਾਇਆ, ਤੂੰ ਦਰਿਆ ਸਭ ਤੁਝੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਅਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦੀ ਆਵ ਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗਨੇ ਚਾਲੇ ਹਮ ਦੇ ਖਾਤਾ ਡੂਬੀ ਆਲੇ

ਸਾਧ ਸੰਗਤ ਭਜ ਕੇਵਲ ਨਾਮ ਸਾਰਨ ਜਾਮ ਲਾਗ ਭਵ ਜਲ ਤਰਨ ਕਹਿ ਜਨਮ ਮਿਰਦਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇਆ।

ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਸਕੇਤ ਜਗਤ ਕੇ ਈਸਾ ਪਉ ਪੁਨ ਬਿਸ਼ਟ ਗਗਨ ਤੇ ਭਈ ਸਭ ਨੇ ਆਣ ਵਧਾਈ ਦੇਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਾਲ ਪਵਨ ਕੇ ਸਿਰਜਨ ਹਾਰੇ ਦਾ ਜਾਨ ਮੋਲਿਓ ਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਆਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਗਹਵੋ ਆ ਬਹਾਦੈ ਮੋਏ ਬਚਾਵੋ ਸੁਗੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਸ਼ਾਨਿਤ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭੰਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਵਕ ਸਿੱਖਿਆ ਹਮਾਰੇ ਤਾਰੀਐ ਚੁਨ ਚੁਨ ਸਦਰ ਹਮਾਰੇ ਮਾਰੀਐ ਆਪ ਹੱਦ ਹੈ ਮੁਝੇ ਅਵਰੀਐ ਮਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ।

ਦਾ ਤਾਂ ਕੋ ਪਾਹਾਂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨਾ ਜਾਣ ਤਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੈ ਪਿਵ ਆਪ ਆਪਣੀ ਬੁੱਧ ਹੈ ਜਿੱਤੀ ਬਣਦ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਬਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰ ਸੇਤ ਜਕੀਨੀ ਉਤਬਜ ਖਾਨ ਬੋਹਰ ਰਜਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿੰਪਿਓ ਸੰਕਰ ਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਬਵ ਜੁਗਾਦ ਸਰੂਪ ਸੁਅੰਬਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟਿਜ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਦੁਆ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਈ ਹੈ ਤਾਂ ਕਿ ਕਾਲ ਲਿਖ ਨਹੀਂ ਆਏ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕਿ ਤਾਪ ਤਨਕ ਮੋ ਹਰਿਓ ਰਿੰਦ ਸਿੰਧ ਕਰਮੋ ਸਭ ਹੋਈ ਦੁਸ਼ਾਸ ਹੋ ਸਕੇ ਨਾ ਕੋਈ

ਹੜ ਕੇਤ ਮੈਂ ਸੰਤ ਹਰੀ ਆਭਾ ਦੇ ਲਿਓ ਮਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਸੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ।

ਲਾਗੈ ਕੀ ਲਾਜ ਵਿਚਾਰ। ਆਪਣਾ ਜਾਨ ਮੁਝੇ ਪ੍ਰਿਤ ਪਰੀਐ, ਚੁਨ ਚੁਨ ਸਦਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦੋਉ ਚੱਲੈ, ਰਾਖ ਆਪ ਮੋਏ ਔਰ ਨ ਦਲੈ। ਤੁਮ ਮਮ ਕਰੋ ਸਦਾ ਬ੍ਰਿਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਆਰਾ। ਜਾਨ ਆਪਣਾ ਮੁਝੇ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ

ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ। ਸਭ ਤੋਏ ਬਖਾਨਿਓ ਦੋਏ ਰਾ ਸਗਲ ਦੁਆਰ।

ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨਾ ਸਭਨਾ ਗੱਲਾਂ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਧਰਮ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਪੰਜਵਾ ਅੰਤਰ ਗੁਰੇ ਆਰਾਧਨਾ ਜੇ ਬਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰਿਆ ਪੁਬਾਰੀਅਨ ਗੁਰ ਕੀ ਪੈਰੀ ਪਾਏ ਕਾ ਸਵਾਰੀਅਨ ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ ਸਾਜਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿਬ ਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤੇ ਆਵਨਗਾ ਸਦਗਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਹਫ਼ਤਾਵਾਰੀ ਬੁੱਧਵਾਰ ਦੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰਿਆਂ ਸਾਜ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਤ ਕਲ ਦਾਤਾਂ ਬਖਸ਼ਣੀਆਂ ਬੀਬੀ ਅਰੁਣ ਪ੍ਰੀਤ ਕੌਰ ਬਿਕਰਮ ਸਿੰਘ ਵੱਲੋਂ ਵਿਆਹ ਦੀ ਵਰੇਗੰਢ ਦੀ ਤੀਸਰੀ ਵਰੇਗੰਢ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਤ ਚੜ੍ਹਦੀ ਕਲਾਂ ਦਾਤਾਂ ਬਖਸ਼ਣੀਆਂ ਅਰਮਾਨ ਸਿੰਘ ਵੱਲੋਂ ਜਨਮ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਹਰਮੇਸ਼ਵਰ ਸਿੰਘ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਜੁਗਰਾਜ ਸਿੰਘ ਜਨਮਦਿਨ 'ਤੇ ਸ਼ੁਕਰਾਨਾ ਸੁਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਰੁਮਾਲੇ ਸਾਹਿਬ ਦੀ ਸੇਵਾ ਕਰਦੇ ਹਨ ਕਿਰਪਾ ਕਰਨੀ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਾਨ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੇ ਆ ਗਏ ਬਖਸ਼ੋ ਸੁਮੇਂਦੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾ

ਡੇਈ ਸਿ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਨਵਾਬ ਜੀ ਬੁੱਧਵਾਰ ਦੇ ਹਫ਼ਤਾ ਦੀਵਾਨਾ ਸ਼ਾਮ ਦੀਵਾਨਾ 'ਚ ਹਾਜ਼ਰੀਆਂ ਭਰ ਰਹੇ ਹਰ ਬੁੱਧਵਾਰ ਦੀ ਤਰ੍ਹਾਂ ਸਭ ਤੋਂ ਪ੍ਰਥਮ ਸੰਗਤੀ ਰੂਪ 'ਚ ਬੀਬੀਆਂ ਵੱਲੋਂ ਸੰਗਤੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿਤਰੂ ਕਮਾਬ ਜੀ ਨੇ ਸਰਵਣ ਕੀਤੇ ਹਨ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਗਾਖਲ ਜਿਨ੍ਹਾਂ ਕੋ ਮਹਾਰਾਜ ਜੀ ਨੇ ਬਾਣੀ ਪੜ੍ਹਨ ਦੀਆਂ ਸੇਵਾਵਾਂ ਲਈਆਂ ਹਨ ਗੁਰੂ ਮਹਾਰਾਜ ਸਾਹਿਬ ਦੀਆਂ ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨ ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਹੈ ਆਉਣ ਵਾਲੇ ਦੇ ਐਤਵਾਰ ਜੋ ਕਿ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਐਤਵਾਰ ਨੂੰ ਸੰਪੂਰਨਤਾ ਹੋਣਗੀਆਂ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਰਹੇ ਜੀ, ਕੀਰਤਨ ਕਰਦੇ ਹਾਂ, ਉਹਨਾਂ ਦੀ ਮਾਫੀ ਬਖਸ਼ਣ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਵੀਰ, ਹਰਜੀਤ ਸਿੰਘ ਵੀਰ ਬੇਰ ਸਾਹਿਬ ਵਾਲੇ ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ, ਉਹਨਾਂ ਆਪਾਂ ਉਸਨੂੰ ਪਿਆਰ ਸਾਹਿਬ ਸਰਵਨ ਕਰੋ ਜੀ। ਆਉਣ ਵਾਲੇ ਐਤਵਾਰ ਦੀਵਾਨ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ।

ਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਜਿਨ੍ਹਾਂ ਨ ਵਿਸਰੈ ਨਾਮ ਸੇਕ ਨੇਹਿਆ ਭੇਦ ਨ ਜਾਣਹੁ ਮੂਲ ਸਾਈਂ ਜਿਹਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ

जिस कृपा करे सो पाए, बिन नावे सब दुख है। सुख तिस जिस मन वसाए, वाहिगुरु जी का खालसा वाहिगुरु जी की फतेह। जुगो जुग अटल चबर तखत दे मालक तन तन साहब श्री गुरु ग्रंथ साहब जी महाराज, सतगुरां दी गोद विच सुभाए मान गुरु सवारी खालसा साध संगत जीओ, आओ बहुत ही वडभागे हो जो सतगुरां दी गोद विच बैठ के संध्या दे समय सोदर रहराज साहब जी दे पाठ तो उपरंत बड़े प्यार दे नाल अलाही बाणी का कीर्तन सरवण कर रहे सी। उपरंत समा होया है लड़ीवार कथा विचार दा। जो पावन शब्द आरंभ होया सी, शब्द दी विचार दे नाल जुड़न दा यतन करिए। एक बार सारी संगत आखो जी सतनाम श्री वाहिगुरु। आसा राग दे विच तीसरे पातशाह श्री गुरु अमरदास महाराज जी का उच्चारण किया है। पावन शब्द है आसा महला तीजा। कुछ पावन पंक्तियां दी विचार सतगुरु जी ने उस दिन करवाई। शब्द का जो मुख भाव है, क्योंकि जो असी गुरबाणी पढ़ते हाँ तो शब्द का जिहड़ा केंद्री भाव हुंदा है वह रहाउ दे विच हुंदा है। ते जिस वक्त असी रहाउ नूं पढ़ते हाँ उहदी विचार करते हाँ, उस तों बाद बाकी शब्द नूं समझना जिहड़ा है आसान हो जाता है। रहाउ दे विच सतगुरु जी कृपा करते ने, तू बेअंत दयाल है तेरी सरनाई। हे सच्चे पातशाह तू बेअंत है, क्योंकि जिन्ना भी असी संसार देख रहे हैं एक किसी सीमा दे विच है। समुंदर जिड्डा मर्जी वड्डा होवे अखीर इहदा किनारा जरूर होवेगा। किसी भी वस्तु नूं देखिए, कोई पदार्थ है वह किसी ना किसी सीमा दे विच है, अंत दे विच है। इस संसार दे विच जो कुछ भी अज तक बनिया है उहदा अंत जरूर है। महाराज कहिंदे काल पाए ब्रह्मा बपतरा, काल पाए शिवजू अवतरा, काल पाए कर बिसन प्रकाशा, सकल काल का किया तमाशा। पर एक परमात्मा है जिहदे वास्ते शब्द वरत्या जा सकदा है, बेअंत ऊच अपार बेअंत स्वामी कौन जाने गुणते। जे सारियां तो कोई उच्चा है वह परमात्मा है, ऊच अपार जिहदा औरला ते परला पासा लभ्या नहीं जा सकता, अपार है जिहदा पार नहीं पाया जा सकता। कदी यह मन्निया जांदा सी भी समुंदर तो पार जाना औखा है, पर जो जहाज बन गए लोग समुंदरां दे पार चले गए। इधरले लोग उधर चले जाते हैं, उधरों इधर आ जाते हैं, सारे समुंदरां नूं असी टप जाने हैं।
ਮਹਾਰਾਜ ਕਹਿੰਦੇ ਊਚ ਅਪਾਰ ਬੇਅੰਤ ਸੁਆਮੀ, ਉਹਦੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ। ਤੂੰ ਬੇਅੰਤ ਕੋ ਵਿਰਲਾ ਜਾਣਾ। ਮਹਾਰਾਜ ਕਹਿੰਦੇ ਹੇ ਪਰਮਾਤਮਾ ਤੂੰ ਬੇਅੰਤ ਹੈ, ਕੋਈ ਵਿਰਲਾ ਹੀ ਜਿਹਨੂੰ ਤੇਰੀ ਸੋਝੀ ਹੁੰਦੀ ਹੈ, ਹਰ ਮਨੁੱਖ ਦੀ ਪਹੁੰਚ ਤੇਰੇ ਤੱਕ ਨਹੀਂ। ਇਸ ਕਰਕੇ ਸਤਿਗੁਰੂ ਜੀ ਇਹ ਰਹਾਉ ਦੇ ਵਿੱਚ ਕਿਰਪਾ ਕਰ ਰਹੇ ਨੇ, ਕਹਿੰਦੇ ਤੂੰ ਬੇਅੰਤ। ਮਹਾਰਾਜ ਕਿਹਨੂੰ ਕਹਿ ਰਹੇ ਨੇ? ਪਰਮਾਤਮਾ ਨੂੰ। ਹੇ ਅਕਾਲ ਪੁਰਖ ਤੂੰ ਬੇਅੰਤ ਹੈ। ਫਿਰ ਸ਼ਬਦ ਆਇਆ ਦਿਆਲ ਹੈ, ਜਿੱਥੇ ਬੇਅੰਤ ਹੈ ਉੱਥੇ ਤੂੰ ਦਿਆਲ ਵੀ ਹੈ, ਸਾਡੇ 'ਤੇ ਦਇਆ ਕਰਦਾ। ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਜਦੋਂ ਦਇਆ ਕਰਦਾ ਹੈ ਨਾ, ਉਹ ਗੁਰੂ ਦੇ ਰੂਪ ਅੰਦਰ ਦਇਆ ਕਰਦਾ। ਜਦੋਂ ਸਾਨੂੰ ਗੁਰੂ ਮਿਲ ਗਿਆ, ਸਮਝੋ ਪਰਮਾਤਮਾ ਦੀ ਦਇਆ ਦੇ ਅਸੀਂ ਪਾਤਰ ਹੋ ਗਏ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਉਹਦੀ ਤਰਸ ਦੀ ਨਿਸ਼ਾਨੀ ਕੀ ਹੈ? ਤਰਸ ਪਿਆ ਮਿਹਰਮਤ ਹੋਈ। ਜਦੋਂ ਸਾਡੇ 'ਤੇ ਤਰਸ ਕਰਦਾ ਹੈ, ਸਾਡੇ 'ਤੇ ਰਹਿਮਤ ਕਰਦਾ ਹੈ, ਸਤਿਗੁਰ ਸੱਜਣ ਮਿਲਿਆ। ਉਹਨਾਂ ਨੂੰ ਸਤਿਗੁਰੂ ਸੱਜਣ ਦੇ ਰੂਪ ਵਿੱਚ ਮਿਲ ਪੈਂਦਾ ਹੈ। ਸੱਜਣ ਠੱਗ ਨੂੰ ਕਦੀ ਮਿਲਿਆ ਸੀ ਨਾ, ਅਤੇ ਸਤਿਗੁਰਾਂ ਨੇ ਸੱਚਮੁੱਚ ਉਹਨੂੰ ਸੱਜਣ ਬਣਾ ਦਿੱਤਾ। ਕੌਟੇ ਰਾਕਸ਼ ਨੂੰ ਮਿਲਿਆ ਹੈ ਗੁਰੂ ਨਾਨਕ ਸਾਹਿਬ, ਭੂਮੀਏ ਡਾਕੂ ਨੂੰ ਮਿਲਿਆ ਹੈ। ਸਤਿਗੁਰੂ ਜਿਹਨੂੰ ਮਿਲਦਾ ਹੈ ਉਹਦਾ ਜੀਵਨ ਬਦਲ ਦਿੰਦਾ ਹੈ। ਅੱਜ ਵੀ ਜੇ ਗੁਰੂ ਦੀ ਛਣ ਵਿੱਚ ਆਵਾਂਗੇ, ਗੁਰੂ ਸਾਡੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਂਦਾ ਹੈ, ਗੁਰੂ ਸਾਡੇ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਹੈ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਤੂੰ ਬੇਅੰਤ ਹੈ, ਤੂੰ ਦਿਆਲ ਦਇਆ ਕਰਨ ਵਾਲਾ ਹੈ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੇਰੀ ਸਰਨਾਈ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਗੁਰਪੂਰੇ ਤੇ ਪਾਈਐ ਨਾਮੇ ਵਡਿਆਈ। ਇਸ ਕਰਕੇ ਤੂੰ ਸਾਡੇ 'ਤੇ ਕਿਰਪਾ ਕਰ, ਕਿਉਂਕਿ ਪੂਰੇ ਗੁਰੂ ਤੋਂ ਹੀ ਸਾਨੂੰ ਨਾਮ ਦੀ ਵਡਿਆਈ ਮਿਲਣੀ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਦੇਣ ਵਾਲਾ ਕੌਣ ਹੈ? ਸਤਿਗੁਰੂ। ਸੰਸਾਰ ਦੇ ਵਿੱਚੋਂ ਸਾਨੂੰ ਦੁਨਿਆਵੀ ਵਿੱਦਿਆ ਮਿਲ ਸਕਦੀ ਹੈ, ਸਕੂਲਾਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ, ਪਰ ਯਾਦ ਰੱਖਿਓ ਜਿਹੜੀ ਨਾਮ ਦੀ ਦਾਤ ਹੈ ਨਾ, ਇਹ ਬੜੀ ਕੀਮਤੀ ਹੈ। ਇਹ ਗੁਰੂ ਤੋਂ ਸਿਵਾ ਹੋਰ ਕਿਤੋਂ ਨਹੀਂ ਮਿਲ ਸਕਦੀ। ਵੱਡੇ ਵੱਡੇ ਪ੍ਰੋਫੈਸਰ, ਵੱਡੇ ਵੱਡੇ ਵਕੀਲ, ਵੱਡੇ ਵੱਡੇ ਜੱਜ, ਵੱਡੇ ਵੱਡੇ ਸਾਇੰਟਿਸਟ, ਉਹ ਵੀ ਕਈ ਵਾਰੀ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਨੇ, ਘਬਰਾ ਜਾਂਦੇ ਨੇ। ਕਿਉਂ? ਕਿਉਂਕਿ ਦੁਨਿਆਵੀ ਵਿੱਦਿਆ ਹੈ ਪਰ ਪਰਮੇਸ਼ਰ ਦੇ ਨਾਮ ਦੀ ਦਾਤ ਨਹੀਂ, ਅਤੇ ਨਾਮ ਤੋਂ ਬਿਨਾਂ ਜੀਵਨ ਦੀ ਯਾਤਰਾ ਜਿਹੜੀ ਹੈ ਮਹਾਰਾਜ ਕਹਿੰਦੇ ਸਫਲ ਨਹੀਂ ਹੋ ਸਕਦੀ। ਪਾਤਸ਼ਾਹ ਕਹਿੰਦੇ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰਦਾ ਹੈ, ਪੂਰਾ ਗੁਰੂ ਜਦੋਂ ਸਾਨੂੰ ਮਿਲਦਾ ਹੈ, ਗੁਰਪੂਰੇ 'ਤੇ ਪਾਈਐ, ਪੂਰੇ ਗੁਰੂ ਤੋਂ ਸਾਨੂੰ ਨਾਮ ਦੀ ਦਾਤ ਮਿਲਦੀ ਹੈ, ਨਾਮੇ ਵਡਿਆਈ, ਫਿਰ ਉਸ ਨਾਮ ਦੇ ਨਾਲ ਸਾਨੂੰ ਵਡਿਆਈ ਮਿਲਦੀ ਹੈ। ਇਤਿਹਾਸ ਦੇ ਵਿੱਚ ਨਿਗਾਹ ਮਾਰ ਕੇ ਦੇਖੀਏ ਕਿੰਨੇ ਰਾਜੇ ਅੱਜ ਤੱਕ ਹੋਏ ਨੇ, ਕਿੱਡੇ ਕਿੱਡੇ ਵੱਡੇ ਡਾਕਟਰ ਹੋ ਕੇ ਇੱਥੋਂ ਚਲੇ ਗਏ। ਪਰ ਜਿਹੜਾ ਸਤਿਕਾਰ ਭਗਤਾਂ ਦਾ ਹੈ, ਜਿਹੜੀ ਬੰਦਗੀ ਉਹਨਾਂ ਨੇ ਕੀਤੀ ਹੈ, ਅੱਜ ਉਹਨਾਂ ਨੂੰ ਅਸੀਂ ਨਮਸਕਾਰਾਂ ਕਰ ਰਹੇ ਹਾਂ। ਵੱਡੇ ਵੱਡੇ ਪੜ੍ਹੇ ਲਿਖੇ ਲੋਕ ਵੀ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਮੱਥੇ ਟੇਕ ਰਹੇ। ਇਹ ਵਡਿਆਈ ਕਿਹਦੀ ਹੈ? ਨਾਮ ਦੀ। ਕਦੀ ਤੁਸੀਂ ਨਹੀਂ ਦੇਖਿਆ ਹੋਵੇਗਾ ਵੀ ਕਿਸੇ ਰਾਜੇ ਨੂੰ, ਕਿਸੇ ਦੁਨਿਆਵੀ ਪਦਵੀ ਵਾਲਿਆਂ ਨੂੰ ਜਾ ਕੇ ਕੋਈ ਮੱਥਾ ਟੇਕਦਾ ਹੋਵੇ, ਪਰ ਭਗਤ ਰਵਿਦਾਸ ਜੀ ਨੂੰ ਅੱਜ ਵੀ ਨਮਸਕਾਰਾਂ ਹੋ ਰਹੀਆਂ, ਕਬੀਰ ਸਾਹਿਬ ਨੂੰ ਅੱਜ ਵੀ ਸੰਸਾਰ ਮੱਥਾ ਟੇਕ ਰਿਹਾ ਹੈ, ਅੱਜ ਵੀ ਉਹਨਾਂ ਦੀ ਬਾਣੀ ਪੜ੍ਹ ਕੇ ਖੋਜਾਂ ਕੀਤੀਆਂ ਜਾ ਰਹੀਆਂ ਨੇ। ਏਡਾ ਪੱਖ ਜਿਹੜਾ ਗੁਰਬਾਣੀ ਦੇ ਵਿੱਚ ਹੈ, ਹੈਰਾਨ ਹੋ ਜਾਈਦਾ ਹੈ ਕੈਸੀਆਂ ਵਿਗਿਆਨ ਦੀਆਂ ਗੱਲਾਂ, ਸਮਾਜ ਦੀਆਂ ਗੱਲਾਂ
ਸਾਡੇ ਸਰੀਰ ਦੇ ਬਾਰੇ, ਇਸ ਸ੍ਰਿਸ਼ਟੀ ਦੇ ਬਾਰੇ ਐਸੀਆਂ ਬਾਤਾਂ ਨੇ ਜਿੱਥੇ ਜਾ ਕੇ ਸਾਇੰਸ ਵੀ ਰੁਕ ਜਾਂਦੀ ਹੈ, ਪਰ ਉਸ ਚੀਜ਼ ਨੂੰ ਅਸੀਂ ਖੋਜਣ ਦਾ ਯਤਨ ਹੀ ਨਹੀਂ ਕਰਦੇ। ਲੱਭਣਾ ਪੈਣਾ ਹੈ ਵੀ ਗੁਰੂ ਕੀ ਕਹਿ ਰਿਹਾ ਹੈ। ਗੁਰੂ ਦੇ ਕੋਲ ਉਹ ਚੀਜ਼ਾਂ ਨੇ, ਉਹ ਦਾਤਾਂ ਨੇ ਜਿਹੜੀਆਂ ਕਿਤੋਂ ਨਹੀਂ ਲੱਭਣੀਆਂ। ਸਾਰਾ ਸੰਸਾਰ ਅੱਜ ਰੋਗਾਂ ਦੇ ਵਿੱਚ ਪਿਆ ਹੋਇਆ, ਪਰ ਸੱਚ ਕਰਕੇ ਜਾਣਿਓ ਸਾਰੇ ਸੰਸਾਰ ਦੀ ਜੇ ਕਿਤੇ ਦਵਾਈ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ। ਕਿਸੇ ਦਾ ਕਦੀ ਕੋਈ ਸਵਾਲ ਹੋਵੇ, ਤੁਸੀਂ ਜਦੋਂ ਮਰਜ਼ੀ ਵਿਚਾਰ ਕਰ ਸਕਦੇ ਹੋ ਵੀ ਗੁਰੂ ਵੈਦ ਕਿੱਦਾਂ ਹੈ, ਸੰਸਾਰ ਨੂੰ ਆਰਾਮ ਕਿੱਦਾਂ ਦੇ ਰਿਹਾ ਹੈ। ਠੀਕ ਹੈ, ਅਸੀਂ ਲਾਹਾ ਨਹੀਂ ਲੈ ਰਹੇ, ਪਰ ਇਹ ਨਹੀਂ ਕਹਿ ਸਕਦੇ ਵੀ ਡਾਕਟਰ ਦੇ ਕੋਲ ਦਵਾਈ ਨਹੀਂ। ਦਵਾਈ ਤਾਂ ਹੈ, ਪਰ ਮਨੁੱਖ ਨੂੰ ਲਾਹਾ ਲੈਣ ਦੀ ਜਾਂਚ ਨਹੀਂ ਆਈ। ਹੁਣ ਸਤਿਗੁਰੂ ਜੀ ਰਹਾਉ ਦੇ ਵਿੱਚ ਇਹ ਕਿਰਪਾ ਕਰ ਰਹੇ। ਉਸ ਤੋਂ ਅੱਗੇ ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਸਭ ਨਾਵੇਂ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ। ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ, ਹਰ ਮਨੁੱਖ ਚਾਹੁੰਦਾ ਹੈ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਪਰ ਕਹਿੰਦੇ ਜਿਸ ਉੱਤੇ ਉਹਦੀ ਕਿਰਪਾ ਹੁੰਦੀ ਹੈ ਨਾ, ਇਹ ਦਾਤ ਉਹਨੂੰ ਮਿਲਦੀ ਹੈ। ਸਾਰੇ ਸੰਗਤ ਵਿੱਚ ਨਹੀਂ ਬਹਿ ਸਕਦੇ, ਇਹ ਦਾਤ ਉਹਨਾਂ ਦੇ ਹਿੱਸੇ ਵਿੱਚ ਆਉਂਦੀ ਹੈ ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਵੇ। ਬਿਨ ਨਾਵੇਂ ਸਭ ਦੁੱਖ ਹੈ, ਸੁੱਖ ਤੇ ਜਿਸ ਮਨ ਵਸਾਏ। ਫਿਰ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਨਾਮ ਤੋਂ ਬਿਨਾਂ ਸਾਰੇ ਦੁਖੀ ਨੇ, ਨਾਨਕ ਦੁਖੀ ਆ ਸਭ ਸੰਸਾਰ। ਕਹਿੰਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ ਹੈ। ਸੁੱਖ ਤਿਸ, ਸੁੱਖ ਕਿਹਨੂੰ ਮਿਲਦਾ? ਜਿਸ ਮਨ ਵਸਾਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਨਾਮ ਨੂੰ ਵਸਾ ਦਿੰਦਾ ਉਹ ਸੁਖੀ ਹੋ ਜਾਂਦੇ ਨੇ। ਉਹ ਤੇ ਬੰਦ ਬੰਦ ਕਟਾ ਕੇ ਵੀ ਸੁਖੀ ਆ, ਉਹ ਤੇ ਚਰਖੜੀ ਤੇ ਚੜ੍ਹ ਕੇ ਵੀ ਸੁਖੀ ਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਆ ਗਿਆ। ਅੱਜ ਬੜੇ ਲੋਕ ਨੇ ਜਿਹੜੇ ਮਹਿਲਾਂ ਦੇ ਵਿੱਚ ਬੈਠੇ ਵੀ ਦੁਖੀ ਹੈ, ਸਾਰਾ ਕੁਝ ਹੈਗਾ ਫੇਰ ਵੀ ਬੜਾ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ। ਇਸ ਕਰਕੇ ਇਹ ਪਾਤਸ਼ਾਹ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੂੰ ਬੇਅੰਤ ਹੈ, ਤੂੰ ਦਿਆਲੂ ਹੈ। ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਓ। ਪੂਰੇ ਗੁਰੂ ਦੇ ਕੋਲੋਂ ਇਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਵਡਿਆਈ ਮਿਲਦੀ ਹੈ, ਸੰਸਾਰ ਦੇ ਵਿੱਚ ਬਖਸ਼ਿਸ਼ਾਂ ਹੁੰਦੀਆਂ ਨੇ। ਰਹਾਓ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ। ਅੰਤਰ ਬਾਹਰ ਏਕ ਹੈ, ਬਹੁਬਿਧ ਸ੍ਰਿਸ਼ਟ ਉਪਾਏ। ਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਹੇ ਪਰਮਾਤਮਾ ਅੰਤਰ ਬਾਹਰ ਏਕ ਹੈ। ਇੱਕ ਹੀ ਹੈ ਜਿਹੜਾ ਅੰਦਰ ਵੀ ਹੈ ਤੇ ਬਾਹਰ ਵੀ ਹੈ, ਕਿਉਂਕਿ ਜਿੱਥੋਂ ਗੁਰਬਾਣੀ ਦੀ ਆਰੰਭਤਾ ਹੁੰਦੀ ਹੈ ਸਭ ਤੋਂ ਪਹਿਲਾਂ ਮਹਾਰਾਜ ਨੇ ਏਕਾ ਵਰਤਿਆ, ਇੱਕ ਓਅੰਕਾਰ, ਵੀ ਇੱਕ ਹੀ ਹੈ। ਸਾਰੇ ਸਰੂਪਾਂ ਦੇ ਵਿੱਚ ਉਹ ਰਵ ਰਿਹਾ ਭਰਪੂਰ ਹੈ। ਪਾਤਸ਼ਾਹ ਕਹਿੰਦੇ ਅੰਤਰ ਬਾਹਰ, ਸਾਡੇ ਅੰਦਰ ਵੀ ਉਹੀ ਹੈ ਤੇ ਸਮੁੱਚੇ ਬ੍ਰਹਿਮੰਡ ਦੇ ਵਿੱਚ ਵੀ ਉਹੀ ਹੈ, ਕੋਈ ਦੂਜਾ ਹੈ ਹੀ ਨਹੀਂ। ਜੇ ਹੈ ਹੀ ਇੱਕ, ਫਿਰ ਸਾਡੇ ਮਨ ਦੇ ਵਿੱਚ ਦੁਬਧਾ ਕਿੱਥੋਂ ਪੈਦਾ ਹੋ ਗਈ, ਇਹ ਭਰਮ ਕਿੱਥੋਂ ਪੈਦਾ ਹੋ ਗਿਆ। ਬਹੁਬਿਧ ਸ੍ਰਿਸ਼ਟ ਉਪਾਈ, ਕਹਿੰਦੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਹੇ ਪਾਤਸ਼ਾਹ ਇਹ ਤੇਰੇ ਹੀ ਤੇ ਪੈਦਾ ਕੀਤੇ ਆ। ਕੇਵਲ ਸਾਡੀ ਧਰਤੀ ਥੋੜ੍ਹੀ ਹੈ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਸੂਰਜ ਨੇ, ਕਿੰਨੇ ਚੰਦਰਮੇ ਨੇ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇ। ਅੰਤਰ ਬਾਹਰ ਏਕ ਹੈ, ਪਰ ਹਰ ਜਗ੍ਹਾ ਤੂੰ ਇੱਕ ਹੀ ਹੈ, ਹਰ ਸਾਰਿਆਂ ਦੇ ਵਿੱਚ ਵਸਿਆ ਹੋਇਆ। ਬਹੁਬਿਧ ਸ੍ਰਿਸ਼ਟ ਉਪਾਈ, ਕਹਿੰਦੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ, ਅਨੇਕਾਂ ਤਰ੍ਹਾਂ ਦਾ ਇਹ ਰਚਨ ਜਿਹੜਾ ਰਚਿਆ ਹੈ, ਇਹ ਤੇਰੀ ਹੀ ਪੈਦਾ ਕੀਤੀ ਹੋਈ ਹੈ। ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਏ ਭਾਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਅਕਾਲ ਪੁਰਖ ਆਪ ਹੀ ਹੁਕਮ ਦੇ ਵਿੱਚ ਇਹ ਕਾਰ ਕਰਾ ਰਿਹਾ ਸਾਰਿਆਂ ਦੇ ਕੋਲ, ਇਹ ਸਾਰਾ ਉਹਦਾ ਹੁਕਮ ਵਰਤ ਰਿਹਾ। ਹੁਕਮ ਹੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ।
ਦੂਜਾ ਕਿਸ ਕਹੀਏ ਭਾਈ, ਕਹਿੰਦੇ ਦੂਜਾ ਕਿਹੜਾ ਜਿਹਨੂੰ ਜਾ ਕੇ ਆਖੀਏ, ਜੇ ਹੈ ਹੀ ਇੱਕ ਤੁੱਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋਏ। ਬੁੱਝਣਾ ਅਬੁੱਝਣਾ ਤੁੱਧ ਕੀਆ, ਇਹ ਤੇਰੀ ਸਰਕਾਰ ਹੈ ਸੱਚੇ ਪਾਤਸ਼ਾਹ। ਕਈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਸ ਸੱਚ ਨੂੰ ਬੁੱਝ ਲੈਂਦੇ ਆ, ਜੇ ਕੋ ਬੁੱਝੇ ਹੋਵੇ ਸਚਿਆਰ। ਜਿਹੜੇ ਬੁੱਝ ਲੈਂਦੇ ਨੇ ਉਹ ਸਚਿਆਰ ਹੋ ਜਾਂਦੇ ਨੇ, ਉਹਨਾਂ ਨੂੰ ਸੱਚ ਦੀ ਸਮਝ ਆ ਜਾਂਦੀ ਹੈ। ਮਹਾਰਾਜ ਕਹਿੰਦੇ ਕਈ ਬੁੱਝ ਲੈਂਦੇ ਨੇ, ਬੁੱਝਣਾ ਅਬੁੱਝਣਾ ਤੋਂ ਭਾਵ ਹੈ ਕਈ ਨਹੀਂ ਬੁੱਝਦੇ, ਕਈ ਸਾਰੀ ਉਮਰ ਬੇਸਮਝ ਰਹਿੰਦੇ ਆ, ਉਹਨਾਂ ਨੂੰ ਸੱਚ ਦੀ ਸਮਝ ਹੀ ਨਹੀਂ ਆਉਂਦੀ ਵੀ ਪਰਮਾਤਮਾ ਕਿੱਥੇ ਹੈ, ਇਹ ਸੰਸਾਰ ਕਿੰਨੇ ਪੈਦਾ ਕੀਤਾ ਹੈ। ਪਾਤਸ਼ਾਹ ਕਹਿੰਦੇ ਕਈ ਉਹਨੂੰ ਸਮਝ ਲੈਂਦੇ ਨੇ, ਸੱਚ ਨੂੰ ਬੁੱਝ ਲੈਂਦੇ ਨੇ, ਕਈ ਨਹੀਂ ਬੁੱਝਦੇ। ਇਹ ਸਾਰੀ ਤੇਰੀ ਖੇਡ ਹੈ, ਸਾਰਿਆਂ ਦੇ ਸਿਰ ਦੇ ਉੱਤੇ ਤੇਰੀ ਕਾਰ ਚੱਲ ਰਹੀ ਹੈ। ਇੱਕ ਨਾ ਬਖਸ਼ ਹੈ ਮੇਲ ਲਹਿ, ਇੱਕ ਦਰਗਾਹ ਹੈ ਮਾਰ ਕੱਢੇ ਘੁੜਿਆਰ। ਤੇ ਪਾਤਸ਼ਾਹ ਕਹਿੰਦੇ ਇੱਕ ਨਾ ਤੂੰ ਬਖਸ਼ਿਸ਼ ਕਰਕੇ ਮੇਲ ਲੈਣਾ, ਕਈ ਉਹ ਨੇ ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ, ਸਤ ਸੰਗਤ ਦੇ ਵਿੱਚ ਮਿਲਾ ਲੈਂਦਾ। ਇੱਕ ਉਹ ਨੇ ਜਿਨ੍ਹਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੰਦਾ। ਕੂੜਿਆਰ ਭਾਵ ਜਿਹੜੇ ਕੂੜੇ ਆ, ਯਾਦ ਰੱਖਿਓ ਜਿਹੜਾ ਮਨੁੱਖ ਕੂੜੇ

ਨੇ ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਟੁੱਟੇ ਹੋਏ ਆ, ਜਿਹੜੇ ਨਾਮ ਜਪਣ ਵਾਲਿਆਂ ਨੂੰ ਵੀ ਮਾੜਾ ਕਹਿੰਦੇ ਆ। ਪਾਤਸ਼ਾਹ ਕਹਿੰਦੇ ਕੁਝ ਉਹ ਨੇ ਜਿਨ੍ਹਾਂ ਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ, ਅਤੇ ਇੱਕ ਉਹ ਨੇ ਜਿਨ੍ਹਾਂ ਨੂੰ ਮਾਰ ਕੇ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੰਦਾ, ਉਹਨਾਂ ਨੂੰ ਪਰਮਾਤਮਾ ਦਾ ਘਰ ਚੰਗਾ ਨਹੀਂ ਲੱਗਦਾ। ਇੱਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ, ਅਤੇ ਪਾਤਸ਼ਾਹ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਧੁਰ ਤੋਂ ਤੂੰ ਪਾਵਨ ਅਤੇ ਪਵਿੱਤਰ ਬਣਾਇਆ, ਜਿਨ੍ਹਾਂ ਦਾ ਜੀਵਨ ਬਹੁਤ ਸੋਹਣਾ ਬਣਾ ਦਿੱਤਾ ਹੈ। ਪਰਮੇਸ਼ੁਰ ਨੇ ਆਪਣੇ ਨਾਮ ਦੀ ਦਾਤ ਦੇ ਕੇ ਗੁਰੂ ਦੇ ਰਾਹੀਂ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ, ਤੁਧ ਨਾਮੇ ਲਾਏ, ਉਹਨਾਂ ਨੂੰ ਨਾਮ ਜਪਣ ਦੇ ਵਿੱਚ ਲਾ ਦਿੱਤਾ ਹੈ। ਉਹ ਬੰਦਗੀ ਕਰਦੇ ਨੇ, ਪਰਮਾਤਮਾ ਨੂੰ ਸਿਮਰਦੇ ਆ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ, ਗੁਰ ਸੇਵਾ ਤੇ ਸੁਖ ਉਪਜੈ ਸੱਚਾ ਸ਼ਬਦ ਬੁਝਾਏ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚੋਂ ਫਿਰ ਉਹਨਾਂ ਨੂੰ ਸੁੱਖ ਮਿਲਦਾ। ਯਾਦ ਰੱਖਿਓ, ਜੇ ਸੁੱਖ ਲੈਣਾ, ਮਹਾਰਾਜ ਕਹਿੰਦੇ ਸੁੱਖ ਕਿੱਥੇ ਹੈ? ਪਰਮਾਤਮਾ ਦੇ ਸਿਮਰਨ ਦੇ ਵਿੱਚ। ਤੇ ਦੁੱਖ ਕਿੱਥੇ ਹੈ? ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਕਹਿੰਦੇ ਜਿੱਥੇ ਪਰਮੇਸ਼ੁਰ ਦਾ ਨਾਮ ਨਹੀਂ ਉੱਥੇ ਦੁੱਖ ਹੀ ਦੁੱਖ ਹੈ, ਜਿੱਥੇ ਪਰਮਾਤਮਾ ਦੀ ਯਾਦ ਹੈ ਉੱਥੇ ਸੁੱਖ ਹੀ ਸੁੱਖ ਹੈ। ਗੁਰ ਸੇਵਾ ਤੇ ਸੁੱਖ ਉਪਜੈ ਸੱਚਾ ਸ਼ਬਦ ਬੁਝਾਏ, ਤੇ ਗੁਰੂ ਕਿਰਪਾ ਕਰਦਾ ਹੈ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਉਹਨਾਂ ਨੂੰ ਸੱਚਾ ਸੁੱਖ ਦੇ ਦਿੰਦਾ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ। ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਮ ਹੋ ਆਪ ਖਵਾਏ, ਤੇ ਸਤਿਗੁਰੂ ਕਿਰਪਾ ਕਰਦੇ ਨੇ ਇੱਕ ਉਹ ਨੇ ਕੁਚਲ ਨੇ ਭਾਵ ਕੁਚੀਲ, ਜਿਹੜੇ ਮਨ ਕਰਕੇ ਗੰਦੇ ਰਹਿੰਦੇ ਆ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਬਖਸ਼ਿਸ਼ ਨਹੀਂ ਆਉਂਦੀ। ਉਹ ਪਰਮਾਤਮਾ ਦੇ ਨਾਮ ਤੋਂ ਕਹਿੰਦੇ ਟੁੱਟੇ ਹੋਏ ਨੇ, ਤੇ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ? ਕੁਚੀਲ ਜੀਵਨ ਹੁੰਦਾ, ਗੰਦਾ ਜੀਵਨ ਹੁੰਦਾ, ਜਿਹੜੇ ਚਾਲ ਤੋਂ ਬੇਚਾਲੇ ਹੋ ਗਏ ਆ। ਕੁਚੀਲ, ਜਿਨ੍ਹਾਂ ਨੇ ਆਪਣੀ ਪਰਮੇਸ਼ੁਰ ਦੇ ਨਾਮ ਵਾਲੀ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲੀ ਜਿਹੜੀ ਚਾਲ ਹੈ ਉਹ ਛੱਡ ਦਿੱਤੀ ਹੈ, ਤੇ ਉਹ ਮਹਾਰਾਜ ਕਹਿੰਦੇ ਫਿਰ ਭਟਕਦੇ ਫਿਰਦੇ ਨੇ, ਡਾਵਾਂਡੋਲ ਰਹਿੰਦੇ ਨੇ ਸੰਸਾਰ ਦੇ ਵਿੱਚ। ਨਾਮ ਉਹ ਆਪ ਖਵਾਏ, ਕਿਉਂਕਿ ਪਰਮੇਸ਼ੁਰ ਨੇ ਆਪਣੇ ਨਾਮ ਤੋਂ ਉਹਨਾਂ ਨੂੰ ਖਵਾਇਆ ਹੋਇਆ, ਪਰਮੇਸ਼ੁਰ ਦੇ ਨਾਮ ਤੋਂ ਉਹ ਟੁੱਟੇ ਹੋਏ ਆ। ਨਾ ਉਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਹੈ ਉਤਵਤਾਏ, ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਜੀਵਨ ਦੀ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ। ਹੁਣ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦੇ ਨਾਲ ਚੇਤੀ ਨਹੀਂ ਜੋੜਿਆ, ਉਹਨਾਂ ਨੂੰ ਜੀਵਨ ਦੀ ਕਹਿੰਦੇ ਸਫਲਤਾ ਪ੍ਰਾਪਤ ਨਹੀਂ ਹੋਈ। ਸਿੱਧ ਤੋਂ ਭਾਵ ਹੈ ਉਹ ਜੀਵਨ ਦੇ ਵਿੱਚ ਕਦੀ ਸਫਲ ਨਹੀਂ ਹੁੰਦੇ, ਜਿਹੜਾ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਆ, ਉਹ ਧਰਮ ਦੇ ਵਿੱਚ ਪਰਮਾਤਮਾ ਦੀ ਯਾਦ ਦੇ ਵਿੱਚ ਜਿਹੜੇ ਨਹੀਂ ਜੁੜੇ। ਮਹਾਰਾਜ ਕਹਿੰਦੇ ਨਾ ਉਹਨ ਸਿੱਧ ਨਾ ਬੁੱਧ ਹੈ, ਨਾ ਉਹਨਾਂ ਦੇ ਕੋਲ ਚੰਗੀ ਮੱਤ ਹੈ, ਨਾ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ, ਨਾ ਸੰਜਮੀ, ਨਾ ਉਹ ਮਰਿਆਦਾ ਦੇ ਵਿੱਚ ਆਏ, ਨਾ ਕਦੀ ਅੱਖਾਂ ਨੂੰ ਦੇਖਣ ਦੀ ਜਾਂਚ ਆਈ ਵੀ ਚੰਗਾ ਦੇਖਣਾ ਸੀ, ਚੰਗਾ ਸੁਣਨਾ ਸੀ, ਚੰਗਾ ਬੋਲਣਾ ਸੀ, ਪਰ ਜੀਵਨ ਤੇ ਵਿਕਾਰਾਂ ਦੇ ਵਿੱਚ ਪੈ ਗਏ। ਫਿਰ ਹੈ ਉਤਪਤਾਏ, ਭਾਵ ਉਹ ਸਾਰਾ ਦਿਨ ਡਾਵਾਂਡੋਲ ਹੀ ਭੱਜੇ ਫਿਰਦੇ ਆ, ਵਿਕਾਰਾਂ ਦੇ ਵਿੱਚ ਖਚਤ ਨੇ, ਤੇ ਇਹੀ ਉਹਨਾਂ ਦਾ ਜੀਵਨ ਬਣ ਗਿਆ। ਨਦਰ ਕਰੇ ਜਿਸ ਆਪਣੀ ਤਿਸਨੋਂ ਭਾਵ ਨੀ ਲਾਏ, ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਨਦਰ ਹੋ ਜਾਵੇ ਨਾ, ਕਿਰਪਾ ਹੋ ਜਾਵੇ ਉਹਨਾਂ ਦੇ ਅੰਦਰ, ਫਿਰ ਪਰਮਾਤਮਾ ਗੁਰੂ ਦੇ ਰਾਹੀਂ ਸ਼ਰਧਾ ਪੈਦਾ ਕਰ ਦਿੰਦਾ ਹੈ। ਤੇ ਸਾਨੂੰ ਭਾਵ ਨਹੀਂ ਲਾਏ, ਭਾਵ ਉਹਨਾਂ ਨੂੰ ਸ਼ਰਧਾ ਦੇ ਵਿੱਚ ਨਾਮ ਜਪਣ ਦੇ ਵਿੱਚ ਲਾ ਦਿੰਦਾ ਹੈ। ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾ ਹੈ, ਤੇ ਪਾਤਸ਼ਾਹ ਕਹਿੰਦੇ ਜਦੋਂ ਉਹ ਪਰਮਾਤਮਾ ਦੇ ਨਿਰਮਲ ਸ਼ਬਦ ਨੂੰ ਸੁਣਦੇ ਆ, ਗੁਰਬਾਣੀ ਨੂੰ ਸੁਣਨ ਲੱਗ ਜਾਂਦੇ ਹਨ, ਮਨ ਨਿਰਮਲ, ਨਿਰਮਲ ਤੋਂ ਭਾਵ ਹੈ ਮੈਲ ਤੋਂ ਰਹਿਤ, ਗੁਰੂ ਉਹਨਾਂ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ, ਉਹ ਸ਼ਬਦ ਨੂੰ ਸੁਣਨ ਲੱਗ ਜਾਂਦੇ ਨੇ, ਗੁਰਬਾਣੀ ਨੂੰ ਸੁਣਨ ਲੱਗ ਜਾਂਦੇ ਨੇ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੇ ਵਿੱਚ ਸਤ ਸੰਤੋਖ ਤੇ ਸੰਜਮ ਆ ਜਾਂਦਾ।

0: ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ। ਪਰ ਇਹ ਸਤ ਸੰਤੋਖ ਤੇ ਮਰਿਆਦਾ ਵਾਲਾ ਜੀਵਨ ਕਿੱਥੇ ਆਉਂਦਾ ਹੈ? ਪਾਤਸ਼ਾਹ ਕਹਿੰਦੇ ਜਿੱਥੇ ਪਰਮਾਤਮਾ ਦਾ ਸ਼ਬਦ ਆ ਜਾਂਦਾ ਹੈ, ਪਰਮੇਸ਼ਰ ਦਾ ਨਾਮ ਆ ਜਾਂਦਾ ਹੈ। ਲੇਖਾ ਪੜ ਨਾ ਪਹੁੰਚੀਐ, ਕਥ ਕਹਿਣਾ ਅੰਤ ਨਾ ਪਾਏ। ਤੇ ਪਾਤਸ਼ਾਹ ਕਹਿੰਦੇ ਇੱਕ ਗੱਲ ਯਾਦ ਰੱਖਿਓ ਵੀ ਪਰਮਾਤਮਾ ਦੇ ਨਾਲ ਹਿਸਾਬ ਕਿਤਾਬ ਕੀਤੇ ਆ, ਉਹਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਕੋਈ ਆਖੇ ਨਾ ਵੀ ਸ਼ਾਇਦ ਮੈਂ ਪਰਮਾਤਮਾ ਦਾ ਬਹੁਤਾ ਨਾਮ ਜਪਾਂ ਜਾਂ ਲੇਖਾ ਜੋਖਾ ਕਰਾਂ ਜਾਂ ਗਿਣਤੀਆਂ ਮਿਣਤੀਆਂ ਕਰਨ ਲੱਗ ਜਾਵਾਂ ਵੀ ਮੈਂ ਤੇ ਇੰਨਾ ਨਾਮ ਜਪਦਾ ਹਾਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਪਰਮਾਤਮਾ ਦਾ ਉਹਦੀਆਂ ਸਿਫਤਾਂ ਕਰਨ ਦੇ ਨਾਲ ਅਸੀਂ ਅੰਤ ਨਹੀਂ ਪਾ ਸਕਦੇ ਕਿਉਂਕਿ ਉਹ ਬੇਅੰਤ ਹੈ। ਅਸੀਂ ਉਹਦੇ ਗੁਣਾਂ ਨੂੰ ਕਦੀ ਗਿਣਤੀ ਵਿੱਚ ਨਹੀਂ ਲਿਆ ਸਕਦੇ। ਮਹਾਰਾਜ ਕਹਿੰਦੇ ਹਿਸਾਬ ਕਰਨ ਦੇ ਨਾਲ ਲੇਖਾ ਪੜ ਨਾ ਪਹੁੰਚੀਐ। ਕੋਈ ਆਖੇ ਵੀ ਸ਼ਾਇਦ ਮੈਂ ਹਿਸਾਬ ਕਰਕੇ ਲੇਖਾ ਕਰਕੇ ਵੀ ਮੇਰੇ ਗੁਣਾਂ ਜਿਹੜੇ ਮਾਫ਼ ਹੋ ਜਾਣਗੇ। ਕਥ ਕਹਿਣੇ ਅੰਤ ਨਾ ਪਾਏ, ਕਹਿੰਦੇ ਕਹਿ ਕਹਿ ਕੇ ਉਹਦੇ ਗੁਣਾਂ ਦੀ ਵਿਚਾਰ ਕਰ ਕਰਕੇ ਵੀ ਕੋਈ ਮਨੁੱਖ ਆਖੇ ਵੀ ਸ਼ਾਇਦ ਮੈਂ ਉੱਥੋਂ ਤੱਕ ਪਹੁੰਚ ਜਾਵਾਂ, ਮਹਾਰਾਜ ਕਹਿੰਦੇ ਇਹ ਵੀ ਸੰਭਵ ਨਹੀਂ। ਇਹ ਤੇ ਪ੍ਰੇਮ ਦੀ ਖੇਡ ਹੈ। ਜਿਹੜੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਨੇ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਗੁਰ ਤੇ ਕੀਮਤ ਪਾਈਐ, ਸਤ ਸ਼ਬਦ ਸੋਝੀ ਪਾਏ। ਹੁਣ ਸਤਿਗੁਰੂ ਜੀ ਰਸਤਾ ਦੱਸਦੇ ਨੇ, ਕਹਿੰਦੇ ਪਰਮਾਤਮਾ ਦੇ ਦਰ ਤੇ ਕਿਹੜੇ ਪ੍ਰਵਾਨ ਹੁੰਦੇ ਨੇ? ਗੁਰ ਤੇ ਕੀਮਤ ਪਾਈਐ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਮਤ ਹੈ ਉਹ ਸਮਝ ਆਉਂਦੀ ਹੈ। ਸੱਚ ਸ਼ਬਦ ਸੋਝੀ ਪਾਏ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਉਹਦੇ ਸ਼ਬਦ ਦੇ ਨਾਲ ਜੋੜ ਦਿੰਦਾ ਹੈ ਫਿਰ ਉਹਨਾਂ ਨੂੰ ਸੋਝੀ ਮਿਲਦੀ ਹੈ। ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਤੇ ਸਤਿਗੁਰੂ ਅਖੀਰਲੀਆਂ ਪੰਕਤੀਆਂ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਹੇ ਭਾਈ ਕੀ ਕਰ, ਇਹ ਜਿਹੜਾ ਮਨ ਤੈਨੂੰ ਉਹਨੇ ਦਿੱਤਾ ਆ ਨਾ, ਇਹ ਜਿਹੜੀ ਦੇਹੀ ਉਹਨੇ ਦਿੱਤੀ ਹੈ ਇਹਦੀ ਖੋਜ ਕਰਿਆ ਕਰ, ਆਪਣੇ ਅੰਦਰ ਝਾਤ ਮਾਰਿਆ ਕਰ ਵੀ ਅਸੀਂ ਕੀ ਕਰ ਰਹੇ ਹਾਂ ਅਤੇ ਗੁਰੂ ਕੀ ਕਹਿ ਰਿਹਾ। ਬਸ ਇਹੀ ਇੱਕ ਤਰੀਕਾ ਹੈ ਵੀ ਨਾਮ ਜਪਦਿਆਂ ਸ਼ਬਦ ਦੇ ਨਾਲ ਆਪਣੇ ਅੰਦਰਲੀ ਖੋਜ ਜ਼ਰੂਰ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਨ੍ਹਾਂ ਨੇ ਕਹਿੰਦੇ ਆਪਣੇ ਅੰਤਸ਼ਕਰਨ ਦੇ ਵਿੱਚ ਨਿਗਾਹ ਮਾਰੀ ਆ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣ ਰੇ ਗਿਰਵਾਨ ਮਹਿ ਸਿਰ ਨੀਵਾਂ ਕਰ ਦੇਖ। ਕਹਿੰਦੇ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ ਨਾ, ਕਹੋ ਨਾਨਕ ਬਿਨ ਆਪਾ ਜੀਨਾ ਮਿਟੈ ਨਾ ਭਰਮ ਕੀ ਕਾਏ, ਫਿਰ ਸਾਡਾ ਜਿਹੜਾ ਅੰਦਰਲਾ ਭਰਮ ਹੈ ਉਹ ਖਤਮ ਹੋ ਸਕਦਾ ਹੈ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਤੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜਾ ਤੇਰਾ ਮਨ ਹੈ ਨਾ ਇਹਨੂੰ ਖੋਜਿਆ ਕਰ, ਇਸ ਦੇਹੀ ਨੂੰ ਸੋਧ, ਕਿਉਂਕਿ ਅੱਜ ਮਨ ਵੀ ਮੈਲਾ ਹੋ ਚੁੱਕਿਆ ਤੇ ਦੇਹੀ ਵੀ ਮੈਲੀ ਹੋਈ ਪਈ ਹੈ। ਮਨ ਮੈਲਾ, ਸਭ ਕੁਛ ਮੈਲਾ, ਤੇ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਆਪਣੇ ਮਨ ਦੇ ਵਿੱਚ ਝਾਤ ਮਾਰਾਂਗੇ ਵੀ ਜੇ ਗੁਰੂ ਕਹਿ ਰਿਹਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਫਿਰ ਨਿਗਾਹ ਕੀ ਮਾਰਨੀ ਹੈ ਕਿ ਮੈਂ ਇਹ ਕੰਮ ਤਾਂ ਨਹੀਂ ਕਰ ਰਿਹਾ। ਜੇ ਸਤਿਗੁਰੂ ਕਹਿ ਰਹੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ, ਤੇ ਫਿਰ ਦੇਖਣਾ ਪੈਣਾ ਵੀ ਮੇਰੇ ਅੰਦਰ ਗੁੱਸਾ ਤਾਂ ਨਹੀਂ ਕਿਤੇ ਵੱਧਦਾ ਜਾ ਰਿਹਾ, ਮੈਂ ਜਣੇ ਖਣੇ ਨਾਲ ਲੜਦਾ ਤਾਂ ਨਹੀਂ ਫਿਰਦਾ। ਜੇ ਗੁਰੂ ਕਹਿ ਰਿਹਾ ਵੀ ਲੋਭ ਮਾੜਾ, ਫਿਰ ਅੰਦਰ ਥਰਮਾਮੀਟਰ ਲਾ ਕੇ ਦੇਖਣਾ ਵੀ ਕਿ ਮੇਰੇ ਅੰਦਰ ਲੋਭ ਤਾਂ ਨਹੀਂ। ਜੇ ਗੁਰੂ ਕਹਿ ਰਿਹਾ ਧੀਰਜ ਰੱਖਣਾ ਪੇਸ਼ੈਂਸ ਰੱਖਣੀ ਹੈ, ਫਿਰ ਦੇਖਣਾ ਪੈਣਾ ਮੈਂ ਤੇ ਘਬਰਾਹਟ ਵਿੱਚ ਨਹੀਂ ਆ ਜਾਂਦਾ, ਮਾੜੀ ਮਾੜੀ ਗੱਲ ਤੇ ਝਗੜਾ ਤਾਂ ਨਹੀਂ ਕਰਦਾ। ਇਹਦਾ ਮਤਲਬ ਹੈ ਵੀ ਗੁਰੂ ਦੇ ਜਿਹੜੇ ਗੁਣ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀ, ਉਹਨਾਂ ਗੁਣਾਂ ਨੂੰ ਧਾਰਨ ਕਰਨਾ, ਵਿਨ ਗੁਣ ਕੀਤੇ ਭਗਤ ਨਾ ਹੋਏ। ਠੀਕ ਹੈ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਵੀ ਕਰਦੇ ਹਾਂ, ਪਰ ਜੇ ਉਹਦੇ ਗੁਣਾਂ ਨੂੰ ਧਾਰਨ ਨਹੀਂ ਨਾ ਕਰਦੇ, ਪ੍ਰੈਕਟੀਕਲ ਨਹੀਂ ਕਰਦੇ ਸ਼ਬਦ ਦਾ, ਤੇ ਸਮਝੋ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ। ਨਾ ਅੰਦਰੋਂ ਲੋਭ ਗਿਆ, ਨਾ ਹੰਕਾਰ ਗਿਆ, ਨਿੰਦਿਆ ਵੀ ਕਰੀ ਜਾਂਦੇ ਹਾਂ, ਚੁਗਲੀ ਵੀ ਹੋਈ ਜਾਂਦੀ, ਉਸਤਤ ਨਿੰਦਾ ਦੋ ਬਵਰਜਤ। ਮਹਾਰਾਜ ਕਹਿੰਦੇ ਕਹੋ ਗੁਸਾਈ ਮਿਲੀ ਜਾ ਕਹੇ ਜੋ ਬਵਰਜਤ ਤੇ ਸਿਉਂ ਨਹੀਂ। ਕਹਿੰਦੇ ਭਾਈ ਰੱਬ ਨੂੰ ਕਿੱਦਾਂ ਮਿਲਾਂਗੇ, ਜਿਹਨਾਂ ਗੱਲਾਂ ਤੋਂ ਰੋਕਿਆ ਸੀ ਉਹ ਸਾਰੇ ਕੰਮ ਤੇ ਤੂੰ ਕਰੀ ਜਾਂਦਾ, ਉਸਤਤ ਵੀ ਕਰੀ ਜਾਂਦਾ, ਨਿੰਦਿਆ ਵੀ ਕਰੀ ਜਾਂਦਾ, ਮਾੜੇ ਕੰਮ ਸਾਰੇ ਕਰੀ ਜਾਂਦਾ। ਹੁਣ ਸਤਿਗੁਰੂ ਕੀ ਆਖਦੇ ਨੇ, ਕਹਿੰਦੇ ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਹੁਣ ਇਸ ਤਰ੍ਹਾਂ ਸਤਿਗੁਰੂ ਜੀ ਅਖੀਰਲੀ ਪੰਕਤੀ ਅੰਦਰ ਕਿਰਪਾ ਕਰਦੇ ਆ, ਕਹਿੰਦੇ ਇਹ ਮਨ ਇਹ ਦੇਹੀ ਨੂੰ ਖੋਜਣਾ ਕਰ ਭਾਈ, ਇਹਦੀ ਖੋਜ ਕਰ, ਇਹਦੇ ਵਿੱਚ ਬੜਾ ਕੁਝ ਹੈ। ਸੱਚ ਹੈ ਪਿਆਰਿਓ, ਜੋ ਬ੍ਰਹਿਮੰਡ ਦੇ ਵਿੱਚ ਸਾਨੂੰ ਦਿਸ ਰਿਹਾ ਨਾ, ਜਿੰਨੀ ਜਨਸੰਖਿਆ, ਜਿੰਨੇ ਲੋਕ ਸਾਨੂੰ ਦਿਖਾਈ ਦੇ ਰਹੇ ਆ, ਸਾਡੇ ਅੰਦਰ ਜਿਹੜੇ ਸੈੱਲ ਨੇ, ਜਿਹੜੇ ਟਿਸ਼ੂ ਨੇ, ਹਾਂਜੀ, ਸਾਡੇ ਅੰਦਰ ਜਿਹੜੀ ਸਾਡੀ ਅੰਦਰਲੀਆਂ ਕਲੋਨੀਆਂ ਵਸੀਆਂ ਹੋਈਆਂ ਨੇ, ਕਿਤੇ ਮੈਡੀਕਲ ਸਾਇੰਸ ਦੇ ਨਾਲ ਜਿਹੜੇ ਸੰਬੰਧਿਤ ਨੇ ਉਹਨਾਂ ਨੂੰ ਪਤਾ ਹੋਵੇਗਾ, ਸਾਡੇ ਅੰਦਰ ਨੈਗੇਟਿਵ ਅਤੇ ਪੋਜ਼ਿਟਿਵ ਜੋ ਕੁਝ ਵੀ ਵਸਿਆ ਹੋਇਆ ਉਹ ਬ੍ਰਹਿਮੰਡ ਦੇ ਨਾਲ ਮੇਲ ਖਾਂਦਾ ਹੈ। ਜਿੰਨਾ ਪਾਣੀ ਬਾਹਰ ਹੈ, ਸਾਡੀ ਬਾਡੀ ਵਿੱਚ ਵੀ ਪਰਸੈਂਟੇਜ ਪਾਣੀ ਦੀ ਸਾਨੂੰ ਨਜ਼ਰ ਆਵੇਗੀ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਇਸ ਕਰਕੇ ਸਤਿਗੁਰੂ ਜੀ ਨੇ ਉਹ ਗੱਲਾਂ ਕੀਤੀਆਂ ਨੇ ਜਿਨ੍ਹਾਂ ਦੀ ਖੋਜ ਅੱਜ ਬਹੁਤ ਜ਼ਰੂਰੀ ਹੈ, ਫਿਰ ਹੀ ਅਸੀਂ ਕਿਤੇ ਪਹੁੰਚ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ। ਇਹ ਜਿਹੜੀ ਦੇਹੀ ਹੈ ਨਾ, ਇਹਦੇ ਵਿੱਚ ਖਜ਼ਾਨਾ ਭਰਿਆ ਪਿਆ ਹੈ, ਬਹੁਤ ਵੱਡਾ ਖਜ਼ਾਨਾ ਹੈ ਪਰਮੇਸ਼ਰ ਦੇ ਨਾਮ ਦਾ। ਸੋ ਪਾਈਐ ਗੁਰ ਕੈ ਹੇਤ ਅਪਾਰ। ਕਹਿੰਦੇ ਇਹਨੂੰ ਪ੍ਰਾਪਤ ਕਿੱਦਾਂ ਕਰਾਂਗੇ? ਜਦੋਂ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਗਿਆਨ ਦੇ ਨਾਲ ਪਿਆਰ ਕਰਾਂਗੇ, ਸਾਡਾ ਸੰਬੰਧ ਗੁਰੂ ਦੇ ਨਾਲ ਪ੍ਰੇਮ ਵਾਲਾ ਬਣ ਜਾਵੇਗਾ, ਅਤੇ ਗੁਰੂ ਦੇ ਨਾਲ ਪ੍ਰੇਮ ਕਰਕੇ ਉਹਦੇ ਸ਼ਬਦ ਦੇ ਵਿੱਚੋਂ ਜਦੋਂ ਗਿਆਨ ਪ੍ਰਾਪਤ ਕਰਾਂਗੇ ਨਾ, ਫਿਰ ਕਹਿੰਦੇ ਉਸ ਖਜ਼ਾਨੇ ਦੀ ਸਾਨੂੰ ਪ੍ਰਾਪਤੀ ਹੋਵੇਗੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜਦੋਂ ਸ਼ਬਦ ਦੇ ਨਾਲ ਜੁੜਾਂਗੇ, ਜਦੋਂ ਬਾਣੀ ਦੇ ਨਾਲ ਜੁੜਾਂਗੇ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਸਭ ਕਿਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਸੋ ਸਤਿਗੁਰੂ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਭਾਈ ਹਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਬੇਰ ਸਾਹਿਬ ਜੀ ਵਾਲੇ ਸੁਲਤਾਨਪੁਰ ਲੁਧਿਆਣੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹਨ। ਭਾਈ ਭਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜੱਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਪਰੰਤ ਭਾਈ ਪੂਰਨ ਸਿੰਘ ਜੀ ਦਾ, ਅਰਸ਼ੀ ਜੀ ਦਾ, ਢਾਡੀ ਜੀ ਸਾਹਿਬ ਜੀ ਢਾਡੀ ਵਾਰਾ ਰਾਹੀਂ ਜੋੜਨਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸਿੱਖ ਸੰਘਰਸ਼ ਦੌਰਾਨ ਹੋਏ ਮਹਾਨ ਸ਼ਹੀਦ ਯੋਧਿਆਂ ਦੀ ਯਾਦਾਂ ਵਿੱਚ, ਜਿਸ ਵਿੱਚ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ, ਸ਼ਹੀਦ ਭਾਈ ਅਜੀਤਪਾਲ ਸਿੰਘ ਜੀ, ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ, ਸ਼ਹੀਦ ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਸ਼ਹੀਦ ਭਾਈ ਅਵਤਾਰ ਸਿੰਘ ਸਤਰਾਣਾ, ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਸ਼ਹੀਦ ਜਨਰਲ ਭਾਈ ਲਾਭ ਸਿੰਘ ਜੀ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਅਤੇ ਸ਼ਹੀਦ ਭਾਈ ਸਤਨਾਮ ਸ਼ੀਨਾ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਸਮੂਹ ਸ਼ਹੀਦਾਂ ਅਤੇ ਸਾਰੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਐਤਵਾਰ ਦੇ ਵਿਸ਼ੇਸ਼ ਕੀਰਤਨ ਕਥਾ ਢਾਡੀ ਦਰਬਾਰ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ, ਹੁਣ ਕੀਰਤਨ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਲਈ ਹੈ। ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਆਪ ਜੀ ਨੇ ਹਾਜ਼ਰੀਆਂ ਭਰੀਆਂ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਭੁੱਲ ਚੁੱਕ ਦੀ ਕਿਮਾ ਜੀ, ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਭਾਈ ਜਥੇ ਦਾ ਬਹੁਤ ਬਹੁਤ ਧੰਨਵਾਦ। ਅਮ ਢਾਡੀ ਵਾਲਾ ਰਾਹੀਂ ਇਤਿਹਾਸ ਰਾਹੀਂ ਆਪ ਜੀ ਜੋੜਨਗੇ ਭਾਈ ਪੂਰਨ ਸਿੰਘ ਜੀ ਅਰਸ਼ੀ, ਉਹਨਾਂ ਢਾਡੀ ਜਥਾ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਸੂਰਬੀ ਦਾ ਯਾਦ

ਜਿੱਦਾਂ ਕਰਦਿਆਂ ਹੋਇਆਂ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੱਲੋਂ ਸ਼ੁੱਕਰਵਾਰ ਸਵੇਰੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਐਤਵਾਰ ਸਵੇਰੇ 10:30 ਵਜੇ ਸੰਪੂਰਨ ਤਾਂ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਸਾਜ ਰਹੇ ਹਨ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ, ਅਤੇ ਆਉਣ ਵਾਲੇ ਸ਼ਨਿਚਰਵਾਰ ਰਾਤ ਰਹਿਣ ਸਭਾਈ ਕੀਰਤਨ ਲਗਭਗ 9:30 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਬੱਚਿਆਂ ਵੱਲੋਂ ਸਾਰੀ ਰਾਤ ਕੀਰਤਨ ਲਗਭਗ ਹੋਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਏ ਪ੍ਰਾਪਤ ਕਰਨੀ ਜਾਓ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸ਼ਹੀਦਾਂ ਇਤਿਹਾਸ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

0: ਮੇਰੇ ਬਾਜਾਂ ਵਾਲੇ
1: ਤਖਤਾਂ ਵਾਲੇ ਤਾਜਾਂ ਵਾਲੇ
0: ਚਰਨਾਂ ਦੇ ਵਿੱਚ ਦਾਸਾਂ ਦੀ ਹੈ ਚਰਨਾਂ ਦੇ ਵਿੱਚ ਦਾਸਾਂ ਦੀ ਹੈ ਨਮਸਕਾਰ ਲੱਖ ਵਾਰ ਜੀ ਮੇਰੇ ਛੇਵੇਂ ਸਤਿਗੁਰ ਸੋਹਣਿਆਂ ਦੇ ਸਰਦਾਰ ਜੀ ਮੇਰੇ ਛੇਵੇਂ ਸਤਿਗੁਰ ਸੋਹਣ

0: ਸੋਹਣੇ ਸਤਿਗੁਰ ਜੀ ਨੂੰ ਤੱਕ ਕੇ ਸੋਹਣੇ ਸਤਿਗੁਰ ਜੀ ਨੂੰ ਕੁਦਰਤ ਵੀ ਬਲਹਾਰ ਜੀ ਮੇਰੇ ਛੇਵੇਂ
1: ਸਤਿਗੁਰ
0: ਸੋਹਣਿਆਂ ਦੇ ਸਰਦਾਰ ਜੀ ਮੇਰੇ ਛੇਵੇਂ ਸਤਿਗੁਰ ਸੋਹਣੇ

0: ਸਿੱਖਾਂ ਹੱਥ ਸ਼ਮਸ਼ੀਰ ਪੜਾਈ,
1: ਨਵੀਂ ਪੈਰਤ ਸਿੱਖੀ ਵਿੱਚ ਪਾਈ,
0: ਸਿੱਖਾਂ ਹੱਥ ਸ਼ਮਸ਼ੀਰ

ਵਾਹਿਗੁਰੂ। ਉਹ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਉਹ ਭਗਤੋਂ ਕੇ ਲੀਏ ਪਨਾਹ ਲੈ ਕੇ ਆਇਆ। ਉਹ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਭਗਤੋਂ ਕੇ ਲੀਏ ਪਨਾਹ ਲੈ ਕੇ ਆਇਆ। ਉਹ ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਰ ਭਗਤੀ ਕੀ ਆਲਾ ਦੁਆ ਲੈ ਕੇ ਆਇਆ। ਉਹ ਦੁਨੀਆ ਕਾ ਦਿਲ ਮੇ ਦਰਦ ਲੈ ਕੇ ਜ਼ਾਲਮ ਕੇ ਲੀਏ ਕਜਾ ਲੈ ਕੇ ਆਇਆ। ਚੁੱਕ ਜਾਓ ਅਦਬ ਸੇ ਐ ਦੁਨੀਆ ਵਾਲੋ, ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਫਤਿਹ ਦਾ ਉੱਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਇਕਾਗਰਚਿਤ ਹੋ ਕੇ ਸਾਰੀਆਂ ਹੀ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਯੋਗ ਜੇ, ਵੱਡੀਆਂ ਭਾਗਾਂ ਵਾਲੇ ਜੇ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ, ਆਪਣੇ ਜੀਵਨ ਦੀਆਂ ਘੜੀਆਂ ਨੂੰ ਅਤੇ ਸਵਾਸਾਂ ਦੀ ਪੂੰਜੀ ਨੂੰ ਸਫਲ ਬਣਾਉਣ ਵਾਸਤੇ ਤੁਸੀਂ ਆਪ ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤੀ ਰੂਪ ਅੰਦਰ ਜੁੜ ਕੇ ਬੈਠੇ ਜੇ। ਗੁਰਦੇਵ ਪਾਤਸ਼ਾਹ ਆਪ ਜੀ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪ ਜੀ ਨੇ ਗੁਰੂ ਦਰਬਾਰ 'ਚ ਯਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇਸ ਦੇ ਨਾਲ ਨਾਲ ਜੋ ਰੋਜ਼ਾਨਾ ਦਾ ਨਿੱਤਾ ਪ੍ਰਤੀ ਪ੍ਰੋਗਰਾਮ ਹੈ, ਸੋਦਰ ਸਾਹਿਬ ਜੀ ਦਾ ਪਾਵਨ ਜਾਪ ਹੋਇਆ, ਕੀਰਤਨ ਹੋਇਆ, ਕਥਾ ਹੋਈ, ਢਾਡੀ ਜਥਾ ਲਗਭਗ 2 ਦਿਨ ਤੋਂ ਆਪ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਆ ਰਿਹਾ। ਜੋ ਲੜੀ ਮੈਂ ਪ੍ਰਾਰੰਭ ਕੀਤੀ ਹੈ, ਉਸ ਲੜੀ ਨਾਲ ਮੈਂ ਆਪ ਜੀ ਦਾ ਮਨ ਜੋੜਨਾ ਚਾਹੁੰਦਾ ਹਾਂ। ਸਿੱਖ ਕੌਮ ਕੋਲ 2 ਅਸਲ ਵਿੱਚ ਥੰਮ ਹਨ, ਇੱਕ ਰੂਹਾਨੀਅਤ ਦਾ ਥੰਮ ਹੈ ਅਤੇ ਇੱਕ ਜਿਸਮਾਨੀਅਤ ਦਾ ਥੰਮ ਹੈ। ਸਿੱਖ ਨੇ ਜਦੋਂ ਆਤਮਿਕ ਤੌਰ 'ਤੇ ਸ਼ਾਂਤੀ ਪ੍ਰਾਪਤ ਕਰਨੀ ਹੋਵੇਗੀ, ਉਦੋਂ ਸਿੱਖ ਗੁਰਬਾਣੀ ਪੜ੍ਹੇਗਾ। ਰਾਗੀ ਸਿੰਘ ਵਕਤ ਦੇ ਰਾਗ ਵਿੱਚ ਮਿਲ ਕੇ ਭਿੱਜ ਕੇ ਸ਼ਬਦ ਦਾ ਗਾਇਨ ਕਰਨ ਆਪਣੇ ਆਪ ਸਾਰਿਆਂ ਦੀਆਂ ਅੱਖਾਂ ਮੁੰਦੀਆਂ ਜਾਂਦੀਆਂ ਨੇ। ਇਉਂ ਕਹਿ ਲਓ ਕਿ ਆਤਮਾ ਅਤੇ ਪਰਮਾਤਮਾ ਦਾ ਇੱਕ ਸੁਮੇਲ ਹੋ ਜਾਂਦਾ ਹੈ। ਰਾਗ ਇੱਕ ਤਸੀਰ ਹੈ, ਰਾਗ ਵਿੱਚ ਮਿਲ ਕੇ ਸ਼ਬਦ ਦਾ ਗਾਇਨ ਕੀਤਾ ਜਾਵੇ ਅਤੇ ਖਿਮਾ ਕਰਨਾ ਆਪਣੇ ਆਪ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਅਤੇ ਇਸ ਦਰਬਾਰ ਵਿੱਚ ਆਤਮਿਕ ਤੌਰ 'ਤੇ ਉਦੋਂ ਸਾਡੀ ਹਾਜ਼ਰੀ ਪ੍ਰਵਾਨ ਹੁੰਦੀ ਹੈ। ਦੂਜਾ ਹੈ ਸਾਡੇ ਕੋਲ ਜਿਸਮਾਨੀਅਤ ਦਾ ਥੰਮ, ਇਤਿਹਾਸ। ਜਦੋਂ ਅਸੀਂ ਆਪਣਾ ਇਤਿਹਾਸ ਵਾਚਦੇ ਹਾਂ, ਇਤਿਹਾਸ ਦੀਆਂ ਗਾਥਾਵਾਂ ਨੂੰ ਆਪ ਨਾਲ ਸੰਗਤ ਨਾਲ ਗੁਰੂ ਕੇ ਪ੍ਰਚਾਰਕ ਢਾਡੀ ਕਵੀਸ਼ਰ ਸਾਂਝਾ ਕਰਦੇ ਨੇ, ਆਪਾਂ ਥੋੜ੍ਹਾ ਜਿਹਾ ਚੇਤਨਤਾ ਦੇ ਰੂਪ, ਸਾਵਧਾਨੀ ਦੇ ਰੂਪ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਇਹ ਸਾਡੇ ਵੱਢ ਵਡੇਰਿਆਂ ਦੀ ਗਾਥਾ ਲੱਗਾ ਸੁਣਾਉਣ, ਅਤੇ ਜਿਹੜੇ ਵੱਢ ਵਡੇਰਿਆਂ ਦੇ ਪਾਏ ਹੋਏ ਪੂਰਿਆਂ 'ਤੇ ਚੱਲਦੇ ਨੇ, ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਪਵਿੱਤਰ ਬਾਣੀ 'ਚ ਫੈਸਲਾ ਦੇ ਦਿੱਤਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਹੜੇ ਆਪਣੇ ਵੱਢ ਵਡੇਰਿਆਂ ਦੀਆਂ ਕਰਨੀਆਂ ਕਥਨੀਆਂ ਕੁਰਬਾਨੀਆਂ ਨਾਲੋਂ ਦੂਰ ਚਲੇ ਜਾਂਦੇ ਨੇ, ਟੁੱਟ ਜਾਂਦੇ ਨੇ, ਖਿਮਾ ਕਰਨਾ, ਇੱਕ ਦਿਨ ਉਹ ਨੇਸਤੋਂ ਨਬੂਦ ਹੋ ਕੇ ਰਹਿ ਜਾਇਆ ਕਰਦੇ ਨੇ। ਭੁੱਲ ਜਾਂਦੇ ਕਾਰਨਾਮੇ ਆਪਣੇ ਪਿਓ ਦਾਦੇ ਦੇ, ਜੋ ਪੌਣ ਫਿਟਕਾਰਾਂ ਲੋਕ ਉਹਨਾਂ ਦੀ ਔਲਾਦ ਨੂੰ। ਇਸ ਕਰਕੇ ਤੁਸੀਂ ਪੁੱਤਾਂ ਤੋਂ ਸਪੁੱਤ ਕਹਿਲਾਉਣ ਦੇ ਆਪਾਂ ਹੱਕਦਾਰ ਇਸੇ ਕਰਕੇ ਹਾਂ, ਚਾਹੇ ਦੇਸ਼ ਵਿੱਚ ਹੈ, ਚਾਹੇ ਵਿਦੇਸ਼ ਵਿੱਚ ਹੈ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਦਾ ਸਿੱਖ ਬੈਠਾ ਹੈ, ਜਿੱਥੇ ਗੁਰਬਾਣੀ ਪੜ੍ਹਦਾ ਹੈ, ਉੱਥੇ ਨਾਲ ਨਾਲ ਆਪਣਾ ਇਤਿਹਾਸ ਵੀ ਵਾਚਦਾ ਹੈ। ਇਤਿਹਾਸ ਸਰਵਣ ਕਰਨ ਵਾਸਤੇ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਦਰਬਾਰ ਅੰਦਰ ਜੁੜ ਕੇ ਬੈਠੇ ਜੀ। ਸਤਿਗੁਰੂ
ਆਪ ਜੀ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਾਹਿਬ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ ਪਾਤਸ਼ਾਹ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰਕਰਮ ਹੈ ਛੇਵੇਂ ਬਾਬਾ ਨਾਨਕ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਗਤ ਮਾਤਾ ਗੰਗਾ ਜੀ ਜਦੋਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰ ਦੇ ਹੁਕਮ ਅਨੁਸਾਰ ਦੂਸਰੀ ਵਾਰ ਝਬਾਲ ਨਗਰ ਵਿੱਚ ਜਾਂਦੇ ਨੇ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਵੇਖ ਕੇ ਖੁਸ਼ੀ ਨਾਲ ਝੂਮਣ ਲੱਗ ਪਏ, ਕਹਿੰਦੇ ਕਿ ਅੱਜ ਸਾਡੀ ਮਾਂ ਸਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆ ਰਹੀ ਹੈ, ਮਾਂ ਦੇ ਹੱਥੋਂ ਪ੍ਰਸ਼ਾਦਾ ਛੱਕ ਕੇ ਅੱਜ ਬੜੇ ਅਸੀਂ ਪ੍ਰਸੰਨ ਹੋਵਾਂਗੇ। ਖੈਰ ਆਪ ਮਿੱਸੇ ਪ੍ਰਸ਼ਾਦੇ ਲਾਏ, ਗੰਢਾ ਹੈ ਅਚਾਰ ਹੈ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਕਿਹਾ ਮਾਂ ਯਾਦ ਰੱਖੋ ਜਿਵੇਂ ਅਸੀਂ ਗੰਢਾ ਭੰਨਿਆ ਨਾ ਇਸੇ ਤਰ੍ਹਾਂ ਤੇਰੀ ਕੁੱਖੋਂ ਐਸਾ ਮਹਾਬਲੀ ਗੁਰੂ ਸੂਰਮਾ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਭੰਨੇਗਾ। ਇਤਿਹਾਸ ਦਾ ਕਰਤਾ ਲਿਖਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਉੱਥੇ ਇੱਕ ਬਚਨ ਕਿਹਾ ਹੈ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਜਾਕੋ ਬਲ ਗੁਣ ਕਿਨੂੰ ਨਾ ਸੋਧਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੈ, ਅਰਦਾਸ ਪ੍ਰਵਾਨ ਚੜ੍ਹਦੀ ਹੈ, ਵਡਾਲੀ ਨਗਰ ਵਿੱਚ ਮੇਰੇ ਪਾਤਸ਼ਾਹ ਦਾ ਅਵਤਾਰ ਹੁੰਦਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਸ਼ਬਦਾਂ ਵਿੱਚ ਅੰਕਿਤ ਕੀਤਾ ਹੈ, ਪੰਜ ਪਿਆਲੇ ਪੰਜ ਪੀਰ ਛੱਟੋਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋ ਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹੁ ਪਰਿਓ ਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੈ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਨੇਚਲ ਨੀਮ ਉਸਾਰ ਖਿਲਾਰੀ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਉਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਇੱਕ ਜਥੇਬੰਦੀ ਦਾ ਰੂਪ ਦਿੱਤਾ। ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸਿੱਖ ਕੌਮ 'ਚ ਸਭ ਤੋਂ ਪਹਿਲੇ ਸੈਨਿਕ ਕਮਾਂਡਰ ਮੰਨੇ ਗਏ ਨੇ, ਜਾਂ ਇਉਂ ਵੀ ਆਪਾਂ ਕਹਿ ਸਕਦੇ ਹਾਂ ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ, ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਲੜਨ ਦੀ ਜਾਚ ਦੱਸੀ ਹੈ। ਉਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮੁਗਲੀਆ ਹਕੂਮਤ ਦਾ ਬਾਦ ਸਿੱਖਾਂ ਕਬਜ਼ੇ ਵਿੱਚ ਕੀਤਾ, ਪਾਤਸ਼ਾਹ ਹਰਿਮੰਦਰ ਸਾਹਿਬ ਆ ਗਏ, ਮੀਰ ਸ਼ਿਕਾਰੀ ਲਾਹੌਰ ਜਾਂਦਾ ਹੈ, ਲਾਹੌਰ ਸ਼ਹਿਰ ਦਾ ਗਵਰਨਰ ਹੈ ਕੁਲੀਜ ਖਾਨ, ਇਹਦੇ ਅੱਗੇ ਜਾ ਕੇ ਰੋਇਆ ਪਿੱਟਿਆ ਕੁਰਲਾਇਆ, ਕਹਿੰਦਾ ਅੱਲਾਹ ਤਾਲਾ ਦੇ ਘਰ ਵਿੱਚ ਕਹਿਰ ਵਰਤ ਗਿਆ। ਉਹਨੇ ਕਿਹਾ ਹੋਇਆ ਕੀ ਹੈ? ਉਹਨੇ ਕਿਹਾ ਹੋਣਾ ਕੀ ਹੈ ਗਵਰਨਰ ਸਾਹਿਬ, ਅੱਜ ਸਿੱਖਾਂ ਸਾਡੇ ਬਾਜ ਨੂੰ ਹੱਥ ਪਾਇਆ, ਉਹ ਸਮਾਂ ਦੂਰ ਨਹੀਂ ਹੋਵੇਗਾ ਜਿਸ ਦਿਨ ਸਿੱਖ ਸਾਡੇ ਤਾਜ ਨੂੰ ਹੱਥ ਪਾਉਣਗੇ। ਉਹ ਕਿਸੇ ਦਾ ਭੈ ਨਹੀਂ ਮੰਨਦਾ, ਉਹ ਕਿਸੇ ਦਾ ਰੋਬ ਨਹੀਂ ਮੰਨਦਾ, ਉਹ ਕਿਸੇ ਦਾ ਡਰ ਨਹੀਂ ਮੰਨਦਾ, ਅੱਜ ਉਹਨਾਂ ਨੇ ਸਾਡਾ ਬਾਜ ਕਬਜ਼ੇ ਵਿੱਚ ਕੀਤਾ ਹੈ, ਯਾਦ ਰੱਖੋ ਕੱਲ ਨੂੰ ਤਾਜ ਨੂੰ ਆਪਣੇ ਕਬਜ਼ੇ ਵਿੱਚ ਕਰਨਗੇ। ਕਿਉਂਕਿ ਸੰਖੇਪ ਸ਼ਬਦਾਂ ਵਿੱਚ ਲੜੀ ਨੂੰ ਥੋੜ੍ਹਾ ਜਿਹਾ ਅਗੇਰੇ ਲੈ ਕੇ ਜਾਣਾ ਚਾਹੁੰਦਾ ਹਾਂ, ਸਰਵਣ ਕਰਨਾ, ਗਵਰਨਰ ਲਾਹੌਰ ਦਾ ਗਵਰਨਰ ਕਲੀਜ ਖਾਨ ਕਚਹਿਰੀ ਲਾ ਕੇ ਬੈਠਾ ਹੈ, ਤੇ ਮੀਰ ਸ਼ਿਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਜਿਵੇਂ ਆਪਣੇ ਵੱਲੋਂ ਇੱਕ ਝੂਠੀ ਸ਼ਿਕਾਇਤ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰ ਦੇ ਖਿਲਾਫ ਜੋ ਆਪਣੇ ਵੱਲੋਂ ਭੜਕਾ ਕੇ ਕੁਝ ਗੱਲਾਂ ਗਵਰਨਰ ਕਲੀਜ ਖਾਨ ਨਾਲ ਕਰਦਾ, ਉਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੋ ਢਾਡੀ ਯਥਾਚਾਰ ਲੈਣਾ ਵਿੱਚ ਹੇ ਇਉਂ ਦੱਸ ਰਿਹਾ।

0: ਰੋਕ ਸਕਦੇ ਤਾਂ ਰੋਕ ਲਵੋ ਖਾਨ ਜੀ, ਬੜਾ ਚੱਲ ਚੁੱਕੇ ਅਸੀਂ ਅਪਮਾਨ ਜੀ,
1: ਰੋਕ ਸਕਦੇ ਤਾਂ ਰੋਕ ਲਵੋ ਖਾਨ ਜੀ, ਬੜਾ ਚੱਲ

0: ਸ਼ਾਹੀ ਬਾਜ ਨੇ ਝਪਟ ਮਾਰ ਲੈ ਗਏ, ਨਾਲੇ ਜਾਂਦੇ ਜਾਂਦੇ ਇਹ ਗੱਲ ਕਹਿ ਗਏ।
1: ਸ਼ਾਹੀ ਬਾਜ ਨੇ ਝਪਟ ਮਾਰ ਲੈ ਗਏ, ਨਾਲੇ ਜਾਂਦੇ ਜਾਂਦੇ ਇਹ ਗੱਲ ਕਹਿ ਗਏ।
0: ਸ਼ਾਹੀ ਬਾਜ ਨੇ ਝਪਟ ਮਾਰ

0: ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
1: ਦਿਲ ਡੋਲ ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
0: ਦਿਲ ਡੋਲ ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
1: ਦਿਲ

ਮੀਰ ਸ਼ਿਕਾਰੀ ਨੇ ਗਵਰਨਰ ਕਲੀਜ ਖਾਨ ਨੂੰ ਆਪਣੇ ਨੂੰ ਬੜੀ ਵਧਾ ਚੜਾ ਕੇ ਗੱਲ ਦੱਸੀ। ਕਿਹਾ, ਗਵਰਨਰ ਸਾਹਿਬ, ਮੁਗਲੀਆ ਹਕੂਮਤ ਦਾ ਸ਼ਾਹੀ ਬਾਜ ਉਹਦੇ ਸਿੱਖਾਂ ਨੇ ਕਬਜ਼ੇ ਵਿੱਚ ਕੀਤਾ ਹੈ। ਅਸੀਂ ਉਹਨਾਂ ਕੋਲ ਬਾਜ ਮੰਗਿਆ ਸੀ, ਪਰ ਉਹਨਾਂ ਨੇ ਹੈਂਕੜ ਨਾਲ ਅੱਗੋਂ ਕਿਹਾ, ਇਹ ਬਾਜ ਕਿਸੇ ਕੀਮਤ ਉੱਤੇ ਤੁਹਾਨੂੰ ਵਾਪਸ ਨਹੀਂ ਅਸੀਂ ਕਰਾਂਗੇ। ਸ਼ਿਕਾਰੀ ਦੇ ਦਸਤੂਰ ਮੁਤਾਬਕ ਉਹ ਗੱਲ ਕਹਿੰਦੇ ਨੇ ਕਿ ਜਦੋਂ ਕੋਈ ਸ਼ਿਕਾਰੀ ਸ਼ਿਕਾਰ ਫੜ ਲਵੇ, ਆਪਣਾ ਫੜਿਆ ਸ਼ਿਕਾਰ ਕਦੇ ਦੂਜੇ ਨੂੰ ਨਹੀਂ ਦਿੰਦਾ। ਉਹ ਕਹਿੰਦੇ ਨੇ ਕਿ ਜੇ ਤੁਹਾਡਾ ਬਾਜ ਸਾਡੇ ਬਾਜ ਨੂੰ ਜ਼ਮੀਨ 'ਤੇ ਸੁੱਟ ਲੈਂਦਾ, ਅਸੀਂ ਕਦੇ ਵੀ ਤੁਹਾਡੇ ਕੋਲ ਬਾਜ ਮੰਗਣ ਵਾਸਤੇ ਨਾ ਜਾਂਦੇ। ਪਰ ਉਹਨਾਂ ਨੇ ਬਾਜ ਸਾਡਾ ਕਬਜ਼ੇ 'ਚ ਕਰ ਲਿਆ, ਅਸੀਂ ਤੁਹਾਨੂੰ ਦੱਸ ਦਿੱਤਾ ਸਭ ਕੁਝ, ਤੁਸੀਂ ਲਾਹੌਰ ਦੇ ਗਵਰਨਰ ਜੇ, ਇਹ ਹੁਣ ਫੈਸਲਾ ਤੁਸੀਂ ਲੈਣਾ, ਉਸ ਗੁਰੂ ਕੋਲੋਂ ਬਾਜ ਕਿਵੇਂ ਮੰਗਵਾਉਣਾ। ਯਾਦ ਰੱਖਣਾ ਸਾਹਿਬ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਚਾਰ ਜੰਗਾਂ ਲੜੀਆਂ ਨੇ, ਜੰਗ ਨਾ ਜੋਰੂ ਵਾਸਤੇ, ਨਾ ਜੋਰੂ ਜ਼ਮੀਨ ਵਾਸਤੇ, ਨਾ ਧਨ ਦੌਲਤ ਵਾਸਤੇ, ਪਰ ਜੰਗਾਂ ਲੜੀਆਂ ਕਿਉਂ ਨੇ? ਅਸਲ ਸਿੱਖਾਂ ਵਿੱਚ ਬਲ ਪੈਦਾ ਕਰਨ ਵਾਸਤੇ, ਸਾਹਸ ਪੈਦਾ ਕਰਨ ਵਾਸਤੇ, ਦ੍ਰਿੜਤਾ ਪੈਦਾ ਕਰਨ ਵਾਸਤੇ। ਵੈਸੇ ਜੰਗ ਲੜਨ ਦੇ ਤਿੰਨ ਕਾਰਨ ਮੰਨੇ ਗਏ ਨੇ, ਗੱਲ ਸੱਚ ਹੈ, ਜੜ ਜੋਰੂ ਜ਼ਮੀਨ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਸਲ ਵਿੱਚ ਪਹਿਲ ਨਹੀਂ ਸੀ ਕੀਤੀ, ਪਹਿਲ ਮੁਖਲਸ ਖਾਨ ਨੇ, ਲਾਹੌਰ ਦਰਬਾਰ ਨੇ ਖੁਦ ਆਪ ਕੀਤੀ ਹੈ। ਹੁਣ ਸਰਵਣ ਕਰਨਾ, ਗਵਰਨਰ ਕਲੀਜ ਖਾਨ ਜਿਹੜਾ ਤੀਜੀ ਵਾਰ ਲਾਹੌਰ ਦਾ ਗਵਰਨਰ ਬਣਿਆ, ਅਸਲ ਵਿੱਚ ਸ਼ਾਹਜਹਾਨ ਬਾਦਸ਼ਾਹ ਨੇ ਇਹਨੂੰ ਗਵਰਨਰੀ ਦੇਣ ਵਾਲੇ ਇਹ ਗੱਲ ਕਹੀ ਸੀ, ਜੇ ਤੇਰੀ ਗਵਰਨਰੀ ਵਿੱਚ ਹੁੰਦਿਆਂ ਕੋਈ ਇਸ ਵੇਲੇ ਗੜਬੜ ਹੋਈ, ਤੈਨੂੰ ਸਦਾ ਵਾਸਤੇ ਗਵਰਨਰੀ ਤੋਂ ਬਰਖਾਸਤ ਕੀਤਾ ਜਾਵੇਗਾ। ਉਸ ਗਵਰਨਰ ਕਲੀਜ ਖਾਨ ਨੇ ਵਕਤ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਚਿੱਠੀ ਲਿਖ ਦਿੱਤੀ ਹੈ। ਇਹ ਸ਼ਾਹਜਹਾਨ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਹੈ। ਸ਼ਾਹਜਹਾਨ ਦੇ ਅੱਗੋਂ ਚਾਰ ਪੁੱਤਰ ਹੋਏ ਨੇ। ਖੈਰ, ਬਹੁਤ ਲੰਬੀ ਚੌੜੀ ਅੱਗੋਂ ਗਾਥਾ ਹੈ, ਯਤਨ ਕਰਾਂਗੇ ਆਪਣੇ ਨਾਲ ਸਾਂਝਾ ਕਰਨ ਦਾ। ਖੈਰ, ਸ਼ਾਹਜਹਾਨ ਬਾਦਸ਼ਾਹ ਜਿਹਨੇ ਰਾਜ ਸੱਤਾ ਦੀ ਲਾਲਸਾ ਵਾਸਤੇ ਹੱਦੋਂ ਵੱਧ ਜ਼ੁਲਮ ਕਮਾਇਆ, ਜਿਸ ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਚਾਰ ਵੱਡੀਆਂ ਜੰਗਾਂ ਲੜੀਆਂ, ਉਹ ਸ਼ਾਹਜਹਾਨ ਬਾਦਸ਼ਾਹ ਕਦ ਚਾਹੁੰਦਾ ਸੀ ਕਿ ਇਹ ਗੁਰੂ ਅਮਨ ਅਮਾਨ ਨਾਲ ਵਸੇ? ਉਹ ਸ਼ਾਹਜਹਾਨ ਬਾਦਸ਼ਾਹ ਨੇ ਤੁਰੰਤ ਪ੍ਰਵਾਨਗੀ ਦੇ ਦਿੱਤੀ ਕਿ ਇਸ ਵੇਲੇ ਗੁਰੂ ਦੇ ਡੇਰੇ 'ਤੇ ਚੜ੍ਹਾਈ ਕੀਤੀ ਜਾਵੇ। ਹੁਣ ਗਵਰਨਰ ਕਲੀਜ ਖਾਨ ਨੇ ਮੁਖਲਸ ਖਾਨ ਜਰਨੈਲ ਨੂੰ ਬੁਲਾਇਆ, ਮੁਖਲਸ ਖਾਨ ਜਰਨੈਲ ਨੂੰ ਹਦਾਇਤ ਕੀਤੀ, ਮਨ ਪਾਉਂਦੀਆਂ ਫੌਜਾਂ, ਮਨ ਪਾਉਂਦੇ ਹਥਿਆਰ ਲੈ, ਗੁਰੂ ਦੇ ਡੇਰੇ 'ਤੇ ਚੜ੍ਹਾਈ ਕਰਕੇ ਜਾ। ਮੁਖਲਸ ਖਾਨ ਜਰਨੈਲ ਨੇ 7000 ਸ਼ਾਹੀ ਸੈਨਾ ਲਈ, ਇਹ ਪਹਿਲੀ ਜੰਗ ਦਾ ਜ਼ਿਕਰ ਹੈ, ਪਹਿਲੀ ਜੰਗ 7000, ਦੂਜੀ ਜੰਗ ਵਿੱਚ 15000, ਤੀਜੀ ਜੰਗ ਵਿੱਚ 35000, ਚੌਥੀ ਜੰਗ ਵਿੱਚ 75000। ਪਰ ਇਸ ਜੰਗ ਵਿੱਚ ਜਿਹਦੇ ਨਾਲ ਚੌਥੀ ਜੰਗ ਹੁੰਦੀ ਹੈ ਪੈਂਦੇ ਖਾਂ ਦੇ ਨਾਲ, ਇਸ ਜੰਗ ਵਿੱਚ ਅਸਲ ਵਿੱਚ ਪੈਂਦੇ ਖਾਂ ਨੇ ਬੜੀ ਬਹਾਦਰੀ ਵਿਖਾਈ ਸੀ, ਸਿਰ ਤੋੜ ਕੇ ਲੜਿਆ ਸੀ, ਅਤੇ ਇਹਨੂੰ ਹੰਕਾਰ ਹੋ ਗਿਆ ਸੀ, ਅਤੇ ਪਾਤਸ਼ਾਹ ਨੇ ਕਿਹਾ, ਪੈਂਦੇ ਖਾਂ ਤੇਰਾ ਨਵਾਂ ਨਵਾਂ ਨਕਾਹ ਹੋਇਆ, ਹੁਣ ਕੁਝ ਸਮਾਂ ਆਪਣੇ ਪਿੰਡ ਰਹੋ। ਅਸਲ ਵਿੱਚ ਇਸ ਜੰਗ ਤੋਂ ਬਾਅਦ ਜਿਹੜੀਆਂ ਦੋ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੜੀਆਂ ਨੇ, ਸ੍ਰੀ ਹਰਗੋਬਿੰਦਪੁਰ ਅਤੇ ਮਹਾਰਾਜ ਮਾਲਵੇ ਵਿੱਚ, ਇਹ ਜੰਗਾਂ ਪੈਂਦੇ ਖਾਂ ਦੀ ਮੌਜੂਦਗੀ ਤੋਂ ਬਗੈਰ ਲੜੀਆਂ ਸਨ, ਅਤੇ ਚੌਥੀ ਜੰਗ ਦਾ ਮੁੱਢ ਕਿੱਥੋਂ ਵੱਜਦਾ? ਖੈਰ, ਇਹ ਸਮਾਂ ਨਹੀਂ, ਜਿਸ ਲੜੀ ਨੂੰ ਮੈਂ ਪ੍ਰਾਰੰਭ ਕੀਤਾ ਉਸੇ ਨਾਲ ਤੁਹਾਡਾ ਮਨ ਜੋੜੀ ਰੱਖਾਂ। ਖੈਰ, ਸਰਵਣ ਕਰਨਾ, ਹੁਣ ਮੁਖਲਸ ਖਾਂ ਜਰਨੈਲ 7000 ਸ਼ਾਹੀ ਸੈਨਾ ਲੈ ਕੇ ਲਾਹੌਰ ਤੋਂ ਚੜ੍ਹਿਆ, ਇਹਨੇ ਆਣ ਅੰਮ੍ਰਿਤਸਰ ਨੂੰ ਚਾਰ ਚਪੇਰੋ ਸੀਲ ਕੀਤਾ। ਸਾਹਿਬ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਆਪਣੀ ਸਪੁੱਤਰੀ ਦੇ ਵਿਆਹ ਵਿੱਚ ਰੁੱਝੇ ਹੋਏ ਸਨ। ਇਹ ਆਪਾਂ ਸਾਰਿਆਂ ਨੂੰ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਗਹਿਰੇ ਵਿਖੇ 5 ਸਾਹਿਬਜ਼ਾਦੇ ਹੋਏ ਨੇ। ਅਕਸਰ ਹੀ ਆਪਾਂ ਇਤਿਹਾਸ ਵੈਸੇ ਤੁਸੀਂ ਗੁਰੂ ਕੀ ਸਾਧ ਸੰਗਤ ਸਾਰੇ ਸਰਵਣ ਕੀਤੇ ਨੇ, ਥੋੜ੍ਹਾ ਜਿਹਾ ਸੁਣਾਉਣ ਦਾ ਆਪੋ ਆਪਣਾ ਤਰੀਕਾ ਜੋ ਵੱਖੋ ਵੱਖਰਾ ਢੰਗ ਹੋਇਆ ਕਰਦਾ ਹੈ। ਖੈਰ, ਕਹਿੰਦੇ ਨੇ ਕਿ ਇੱਕ ਵਾਰ ਜਗਤ ਮਾਤਾ ਗੰਗਾ ਜੀ
ਵੱਡੇ ਪੋਤਰੇ ਬਾਬਾ ਗੁਰਦਿੱਤਾ ਜੀ ਨੂੰ ਉਂਗਲ ਨਾਲ ਲਾ ਕੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਗਏ। ਸਤਿਗੁਰਾਂ ਨੇ ਮਾਤਾ ਜੀ ਨੂੰ ਮੱਥਾ ਟੇਕਿਆ ਅਤੇ ਨਾਲ ਹੀ ਪੁੱਛਣਾ ਕਰ ਲਿਆ, ਮਾਂ ਆਓ ਕਿਵੇਂ ਆਉਣੇ ਹੋਏ ਨੇ? ਅਤੇ ਜਗਤ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਫਰਜੰਦ ਦਾਦੀ ਮਾਂ ਨੂੰ ਰੀਝ ਹੈ ਕਿ ਦਾਦੀ ਪੋਤਰਿਆਂ ਦੀ ਜੋੜੀ ਖਡਾਵੇ। ਗੁਰੂ ਹਰਗੋਬਿੰਦ ਸਮਾਂ ਹੱਸ ਪਏ, ਹੱਸ ਕੇ ਗੱਲ ਟਾਲਤੀ, ਗੱਲ ਫਿਰ ਦੁਬਾਰਾ ਦੁਹਰਾਤੀ, ਫਰਜੰਦ ਤੁਸੀਂ ਹੱਸ ਕੇ ਗੱਲ ਟਾਲਤੀ ਹੈ, ਦਾਦੀ ਮਾਂ ਨੂੰ ਰੀਝ ਹੈ ਕਿ ਦਾਦੀ ਪੋਤਰਿਆਂ ਦੀ ਜੋੜੀ ਖਡਾਵੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਨੇ, ਮਾਂ ਪੁੱਤ ਤਾਂ ਸੁੱਖ ਨਾਲ ਪੰਜ ਹੋਣੇ ਨੇ, ਪੰਜ ਜੇ ਅਕਾਲ ਪੁਰਖ ਕੋਲ ਵਰਦਾਨ ਮੰਗਣਾ ਇਹ ਵਰਦਾਨ ਮੰਗੋ, ਅਕਾਲ ਪੁਰਖ ਮੈਨੂੰ ਇੱਕ ਕੰਨਿਆ ਦੇਵੇ। ਮਾਂ ਜਿਸ ਵਿਹੜੇ ਵਿੱਚ ਧੀਰਾ ਖੇਡਦੀ ਹੋਵੇ ਉਹ ਵਿਹੜਾ ਨਹੀਂ ਚੰਗਾ ਲੱਗਦਾ, ਉਹ ਵਿਹੜਾ ਚੰਗਾ ਨਹੀਂ ਲੱਗਦਾ। ਮਾਂ ਮੇਰੇ ਮਨ ਦੀ ਰੀਝ ਹੈ ਕਿ ਮੈਂ ਵੀ ਆਪਣੀ ਧੀ ਦੇ ਹੱਥ ਪੀਲੇ ਕਰਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਕੋਲੋਂ ਕੰਨਿਆ ਮੰਗ ਕੇ ਲਈ ਹੈ, ਕੰਨਿਆ ਮੰਗ ਕੇ ਲਈ ਹੈ। ਅਸੀਂ 20ਵੀਂ ਸਦੀ 'ਚ ਇੱਕ ਔਰਤ ਨੂੰ ਤੋਹਫਾ ਦਿੱਤਾ ਹੈ। ਖਿਮਾ ਕਰਨਾ, ਇੱਕ ਸਮਾਜਵਾਦੀ ਰੂਪ ਵਿੱਚ ਗੱਲ ਤੁਹਾਡੇ ਨਾਲ ਸਾਂਝੀ ਕਰ ਜਾਵਾਂ। ਅਸਲ ਵਿੱਚ ਔਰਤ ਇੱਕ ਹੈ, ਔਰਤ ਦੇ ਰੂਪ ਅਨੇਕ ਨੇ, ਕਿਤੇ ਮਾਂ ਦੇ ਰੂਪ ਵਿੱਚ ਹੈ, ਕਿਤੇ ਭੈਣ ਦੇ ਰੂਪ ਵਿੱਚ ਹੈ, ਕਿਤੇ ਪੁੱਤਰੀ ਦੇ ਰੂਪ ਵਿੱਚ ਹੈ, ਕਿਤੇ ਪਤਨੀ ਦੇ ਰੂਪ ਵਿੱਚ ਹੈ। ਔਰਤ ਜਿੱਥੇ ਵੀ ਬੈਠੀ ਹੈ, ਔਰਤ ਨੇ ਅਸਲ ਵਿੱਚ ਮਨੁੱਖ ਦਾ ਭਲਾ ਹੀ ਮੰਗਿਆ। ਪੁੱਤ ਪਰਦੇਸ ਵਿੱਚ ਹੈ, ਮਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹੀ ਕਵੇਗੀ, ਪੁੱਤ ਦਾ ਫੋਨ ਨਹੀਂ ਆਇਆ। ਪਤੀ ਪਰਦੇਸ ਵਿੱਚ ਹੈ, ਸਵੇਰੇ ਉੱਠ ਕੇ ਸਵਾਣੀ ਇਹੀ ਗੱਲ ਕਵੇਗੀ ਕਿ ਅੱਜ ਸਰਦਾਰ ਸਾਹਿਬ ਦਾ ਫੋਨ ਨਹੀਂ ਆਇਆ। ਬਾਪ ਪਰਦੇਸ ਵਿੱਚ ਹੈ, ਧੀ ਸਵੇਰੇ ਉੱਠ ਕੇ ਕਵੇਗੀ ਕਿ ਅੱਜ ਪਾਪਾ ਦਾ ਫੋਨ ਕਿਉਂ ਨਹੀਂ ਆਇਆ, ਕਾਰਨ ਕੀ ਹੈ। ਔਰਤ ਜਿੱਥੇ ਵੀ ਬੈਠੀ ਹੈ, ਔਰਤ ਨੇ ਅਸਲ ਵਿੱਚ ਮਨੁੱਖ ਦਾ ਭਲਾ ਹੀ ਮੰਗਿਆ। ਕਿਤੇ ਪੁਰਾਤਨ ਸਮੇਂ ਦਾ ਇਤਿਹਾਸ ਪੜ੍ਹੋ, ਯਾਦ ਰੱਖੋ ਮਹਾਂਪੁਰਸ਼ ਬਾਬਾ ਗੁੱਦੜ ਸਿੰਘ, ਮਹਾਰਾਜਾ ਗੱਜਪਨ ਸਿੰਘ ਜੀ ਦੇ ਘਰ ਵਿੱਚ ਜਾਂਦੇ ਨੇ, ਜਿਨ੍ਹਾਂ ਦੇ ਘਰੋਂ ਰੋਜ਼ ਪ੍ਰਸ਼ਾਦਾ ਛਕਦੇ ਸਨ, ਘਰ ਵਿੱਚ ਕੰਨਿਆਂ ਨੇ ਜਨਮ ਲਿਆ ਅਤੇ ਦਾਈ ਨੇ ਪਾਇਆ ਕੁੱਜੇ 'ਚ, ਬਾਹਰ ਡੂੰਘਾ ਟੋਆ ਫੁੱਟ ਕੇ ਨੱਪ ਆਈ, ਇੱਕ ਮੂੰਹ ਵਿੱਚ ਰੂੰ ਦਾ ਤੂੰਬਾ ਦੇ ਕੇ ਕਹਿ ਦਿੱਤਾ, ਗੁੜ ਖਾਈ ਅਤੇ ਪੂਣੀ ਕੱਤੀ। ਇਹ ਪੁਰਾਣੀਆਂ ਸਾਡੀਆਂ ਮਤਾਵਾਂ ਬਜ਼ੁਰਗਾਂ ਨੂੰ ਪਤਾ ਹੈ, ਗੁੜ ਖਾਈ ਅਤੇ ਪੂਣੀ ਕੱਤੀ, ਆਪ ਨਾ ਆਵੀਂ ਅਤੇ ਵੀਰੇ ਨੂੰ ਘੱਲੀ, ਤੂੰ ਕੁੱਜੇ ਵਿੱਚ ਬੰਦ ਹੈ, ਤੂੰ ਕੁੱਜੇ ਤੋਂ ਬਾਹਰ ਨਹੀਂ ਆਉਣਾ। ਖੈਰ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਕਹਿੰਦੇ ਨੇ, ਰਾਣੀ ਅੱਜ ਤੇਰੇ ਘਰ ਦਾ ਪ੍ਰਸ਼ਾਦਾ ਤਾਂ ਛਕਾਂਗੇ ਜਿਸ ਕੰਨਿਆਂ ਨੇ ਤੇਰੇ ਘਰ ਵਿੱਚ ਜਨਮ ਲਿਆ। ਕੰਨਿਆਂ ਕਿੱਥੇ? ਕਹਿੰਦੇ ਰਾਣੀ ਨੇ ਕਿਹਾ, ਬਾਬਾ ਜੀ ਪ੍ਰਸ਼ਾਦਾ ਪਾਣੀ ਛਕੋ, ਤੁਹਾਨੂੰ ਸਾਧਾ ਸੰਤਾਂ ਉਹਨਾਂ ਨਾਲ ਕੰਮਾਂ ਨਾਲ ਕੀ ਲੱਗੇ? ਕਹਿੰਦੇ ਨਹੀਂ ਨਹੀਂ। ਖੈਰ ਉਸ ਬੱਚੀ ਨੂੰ ਕੁੱਜੇ 'ਚੋਂ ਕੱਢਿਆ, ਉਸ ਬੱਚੀ ਦੇ ਚੇਨ ਚੱਕਰ ਨੈਣ ਨਕਸ਼ ਵੇਖ ਕੇ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਕਹਿੰਦੇ ਨੇ, ਰਾਣੀ ਜਿਸ ਬੱਚੀ ਨੂੰ ਕੁੱਜੇ 'ਚ ਪਾ ਕੇ ਨੱਪਿਆ ਹੀ ਨਾ, ਵਕਤ ਦੀ ਉਡੀਕ ਕਾਰ ਇਹਦੀ ਕੁੱਖੋਂ ਇੱਕ ਐਸਾ ਮਹਾਂਬਲੀ ਸੂਰਮਾ ਪੈਦਾ ਹੋਵੇਗਾ ਜਿਹਦੇ ਘੋੜੇ ਦਰਿਆਏ ਜਮਨਾ ਤੋਂ ਲੈ ਕੇ ਅਟਕ ਤੱਕ ਪਾਣੀ ਪੀਣਗੇ। ਕੌਣ ਪੈਦਾ ਹੋਇਆ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ, ਜਿਹਨੇ 40 ਵਰੇ ਰਾਜ ਕੀਤਾ ਹੈ। ਪਰ ਯਾਦ ਰੱਖਣਾ, ਉਦੋਂ ਤਾਂ ਬੱਚੀ ਕੁੱਜੇ 'ਚ ਪਾਈ, ਹਵਾ ਲੱਗੀ, ਬਚ ਗਈ, ਕਿਸੇ ਦੇਸ਼ ਭਗਤ ਨੂੰ ਸੂਰਮੇ ਨੇ ਜਨਮ ਦਿੱਤਾ। ਪਰ ਅਸੀਂ ਤਾਂ 2 ਕਦਮ ਗਾਂਹ ਪੁੱਟ ਲਏ ਨੇ, ਅਸੀਂ ਕਹਿਤਾ ਅਸੀਂ ਤਾਂ ਤੈਨੂੰ ਜਨਮ ਹੀ ਨਹੀਂ ਲੈਣ ਦੇਣਾ, ਅਸੀਂ ਨਹੀਂ ਤੈਨੂੰ ਜਨਮ ਲੈਣ ਦੇਣਾ। ਜੇ ਪੇਟ ਵਿੱਚ ਪੁੱਤ ਹੈ, ਚੈੱਕਅਪ ਤੋਂ ਬਾਅਦ ਵਧਾਈਆਂ ਦੇ ਤਾਤੇ, ਜੇ ਧੀ ਹੈ 10 ਲੱਗੇ, 20 ਲੱਗੇ, 30 ਲੱਗੇ, ਤੇ ਖਿਮਾ ਕਰਨਾ ਉਸੇ ਵੇਲੇ ਵਾਸ਼। ਅਸਲ ਵਿੱਚ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ ਗੁੱਸਾ ਨਾ ਕਰਨ, ਔਰਤ ਹੀ ਔਰਤ ਦੀ ਕਾਤਲ ਹੈ, ਕੌੜਾ ਸੱਚ ਹੈ। ਚੈੱਕਅਪ ਰੂਪ ਵਿੱਚ ਜਦੋਂ ਜਾਵੇਗੀ, ਕੋਈ ਦਰਾਣੀ ਜਾਵੇਗੀ, ਜਠਾਣੀ ਜਾਵੇਗੀ, ਨਣਦ ਜਾਵੇਗੀ, ਸੱਸ ਜਾਵੇਗੀ, ਮਾਂ ਜਾਵੇਗੀ। ਹਾਂ, ਮਨੁੱਖ ਇੱਕ ਸਮਝੋ ਹਾਕਮ, ਮਨੁੱਖ ਪ੍ਰਥਮ ਕਹਿ ਸਕਦੇ ਹਾਂ, ਪੈਸੇ ਮਨੁੱਖ ਦੇ ਜ਼ਰੂਰ ਲੱਗਦੇ ਨੇ, ਪਰ ਚੈੱਕਅਪ ਰੂਪ ਵਿੱਚ ਤਾਂ ਔਰਤ ਹੀ ਔਰਤ ਦੇ ਨਾਲ ਜਾਂਦੀ ਹੈ, ਕੋਈ ਦੂਜੀ ਨਹੀਂ ਜਾਂਦੀ। ਔਰਤ ਹੀ ਔਰਤ ਦੀ ਕਾਤਲ ਹੈ। ਅਤੇ ਪੰਜਾਬੀ ਦਾ ਵਿਦਵਾਨ ਕਹਿੰਦਾ, ਉਹ ਕਹਿੰਦਾ, ਔਰਤ ਬਿਨਾਂ ਅਧੂਰੀ ਜ਼ਿੰਦਗੀ ਹੈ, ਰਿਹਾ ਮੁੱਢ ਤੋਂ ਔਰਤ ਨਾਲ ਵੈਰ ਸਾਡਾ, ਅਸੀਂ ਔਰਤ ਨੂੰ ਸਦਾ ਹੀ ਭੰਡਿਆ ਹੈ, ਰਹੀ ਔਰਤ ਹੀ ਮੰਗਦੀ ਖੈਰ ਸਾਡਾ। ਉਹ ਧੀਆਂ ਪੁੱਤ ਬਰਾਬਰ ਨੇ ਆਵਾਜ਼ ਦਿੱਤੀ, ਸੁਣੇ ਕੌਣ ਬੋਲਾ ਹੈ ਸ਼ਹਿਰ ਸਾਡਾ, ਉਹ ਧੀ ਜੰਮਦੀ ਦਾ ਪਹਿਲਾਂ ਸਾ ਗਲਾ ਘੁੱਟ ਦੇ, ਹੁਣ ਗਰਭ 'ਚ ਸਹਿੰਦੀ ਹੈ ਕਹਿਰ ਸਾਡਾ। ਹੁਣ ਅਸੀਂ ਇਹ ਕੀਤਾ, ਔਰਤ ਨੂੰ ਇੱਕ ਤੋਹਫਾ ਦਿੱਤਾ 20ਵੀਂ ਸਦੀ ਦੇ ਵਿੱਚ।
ਅਸੀਂ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਕਹਿਰ ਸਰਵਣ ਕਰਨਾ, ਗੁਰੂ ਹਰਗੋਬਿੰਦ ਸਾਹਿਬ ਮਾਰਦੀ ਘਰ ਕੰਨਿਆ ਹੋਈ, ਜਿਹਦਾ ਨਾਂ ਪਾਤਸ਼ਾਹ ਨੇ ਬੀਬੀ ਵੀਰੋ ਜੀ ਰੱਖਿਆ। ਬੀਬੀ ਵੀਰੋ ਜੀ ਦੇ ਵਿਆਹ ਦਾ ਦਿਨ ਨੀਤ ਕੀਤਾ ਜਾ ਚੁੱਕਾ ਹੈ, ਬਰਾਤ ਮਾਲਵੇ ਵਿੱਚ ਆਉਣੀ ਹੈ। ਬੀਬੀ ਵੀਰੋ ਦੇ ਵਿਆਹ ਦਾ ਦਿਨ ਨੀਤ ਕੀਤਾ ਜਾ ਚੁੱਕਾ ਹੈ, ਬਰਾਤ ਮਾਲਵੇ 'ਚ ਆਉਣੀ ਹੈ। ਇੱਧਰੋਂ ਲਾਹੌਰ ਤੋਂ ਸ਼ਾਹੀ ਸੈਨਾ ਚੜ ਕੇ ਆ ਗਈ ਹੈ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਬੁਲਾਉਂਦੇ ਨੇ ਬਹਾਦਰ ਬਿਧੀ ਚੰਦ, ਭਾਈ ਭਾਨਾ ਜੀ ਅਤੇ ਪੈਂਦੇ ਖਾਂ ਨੂੰ ਕਿ ਪੁਤਲੀ ਘਰ ਦੇ ਕੋਲ ਮੋਰਚੇ ਪੁੱਟ ਕੇ ਤੁਸੀਂ ਵੈਰੀ ਦੀ ਉਡੀਕ ਕਰੋ। ਹੁਣ ਸਰਵਣ ਕਰਨਾ, ਮੁਖਲ ਸਰਕਾਰ ਨੇ ਪਾ ਕੇ ਅੰਮ੍ਰਿਤਸਰ ਨੂੰ ਚਾਰ ਚਪੇਰੋ ਘੇਰਾ, ਪੁਤਲੀ ਘਰ ਵਾਲੇ ਪਾਸੋਂ ਲੈ ਕੇ ਸੇਧ, ਕਿਵੇਂ ਹਰਿਮੰਦਰ ਸਾਹਿਬ 'ਤੇ ਪਹਿਲਾਂ ਹਮਲਾ ਕੀਤਾ ਅਤੇ ਗੁਰੂ ਕੇ ਸਿੱਖ ਬਹਾਦਰ ਬਿਧੀ ਚੰਦ, ਪੈਂਦੇ ਖਾਂ, ਭਾਈ ਭਾਨਾ ਜੀ ਨੇ ਵੈਰੀ ਦੇ ਪਹਿਲੇ ਹੱਲੇ ਨੂੰ ਕਿਵੇਂ ਨਕਾਰਾ ਕੀਤਾ। ਪੁਤਲੀ ਘਰ ਦੇ ਕੋਲ ਸਿੱਖਾਂ ਦੀ ਅਤੇ ਮੁਗਲੀਆ ਹਕੂਮਤ ਦੇ ਜਰਨੈਲਾਂ ਦੀ ਮੁੱਠ ਪੇੜ, ਹੇ ਇਉਂ ਹੋ ਗਈ।

ਮੁੱਢਲੀ ਘਰ ਦੇ ਕੋਲ ਪਹਿਲੀ ਬੁੱਠ ਪੇੜ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਲੜਨ ਦੀ ਜਾਚ ਦੱਸੀ ਹੈ। ਤੀਸਰਾ ਸਵਾਲ ਇੱਕ ਹੋਰ ਹੈ, ਸਿੱਖ ਕੌਮ 'ਚ ਤਲਵਾਰਾਂ ਦੀ ਲੜਾਈ 'ਚ ਸਭ ਤੋਂ ਪਹਿਲਾਂ ਸ਼ਹੀਦ ਕੌਣ ਹੈ? ਪੁਤਲੀ ਘਰ ਦੇ ਕੋਲ ਭਾਈ ਭਾਨਾ ਜੀ ਸ਼ਹੀਦ ਹੋਏ ਨੇ। ਬਹਾਦਰ ਬਿਧੀ ਚੰਦ ਪਾਤਸ਼ਾਹ ਦੇ ਕੋਲ ਪਹੁੰਚਿਆ, ਪੈਦੇ ਖਾਂ ਮੋਰਚੇ 'ਤੇ ਡਟਿਆ, ਸਾਰੇ ਜੰਗ ਦੇ ਹਾਲਾਤਾਂ ਦਾ ਜੋ ਜ਼ਿਕਰ ਪਾਤਸ਼ਾਹ ਕੇ ਜੋ ਬਿਧੀ ਚੰਦ ਨੇ ਕਰ ਦਿੱਤਾ, ਸਤਿਗੁਰਾਂ ਨੇ ਵਕਤ ਦੀ ਨਜ਼ਾਕਤ ਨੂੰ ਪਹਿਚਾਣਿਆ, ਪਾਤਸ਼ਾਹ ਨੇ ਐਲਾਨ ਕੀਤਾ ਜਿਹਨੂੰ ਕਿਤੇ ਕੋਈ ਆਸਰਾ ਮਿਲੇ ਉੱਥੇ ਚਲਾ ਜਾਵੇ, ਜਿਹਨੂੰ ਕਿਤੇ ਕੋਈ ਆਸਰਾ ਨਾ ਮਿਲੇ ਉਹ ਰਾਮਸਰ ਦੇ ਪਾਵਨ ਪਵਿੱਤਰ ਸਥਾਨ 'ਤੇ ਪਹੁੰਚ ਜਾਵੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੀ ਰਾਮਸਰ ਦੇ ਸਥਾਨ 'ਤੇ ਪਹੁੰਚ ਗਏ ਨੇ। ਗੁਰਦੇਵ ਪਾਤਸ਼ਾਹ ਦਾ ਪਰਿਵਾਰ ਵੀ ਕੋਲ ਬੈਠਾ ਹੈ, ਕੋਲ ਹੀ ਬੈਠਾ ਝਬਾਲੀਆ ਚੌਧਰੀ ਭਾਈ ਲੰਗਾਹ, ਇਹ 3 ਲੱਖ ਦਾ ਹਜ਼ਾਰੇਦਾਰ ਸੀ ਭਾਈ ਲੰਗਾਹ। 9 ਲੱਖੀ ਪੱਟੀ ਕਿਉਂ ਵੱਜਦੀ ਹੈ? 3 ਲੱਖ ਦਾ ਹਜ਼ਾਰੇਦਾਰ ਹੈ ਝਬਾਲੀਆ ਚੌਧਰੀ, 3 ਲੱਖ ਦਾ ਹਜ਼ਾਰੇਦਾਰ ਨਸ਼ਹਿਰੇ ਢਾਲੇ ਦਾ ਚੌਧਰੀ, 3 ਲੱਖ ਦਾ ਹਜ਼ਾਰੇਦਾਰ ਹੈ ਦੂਜੇ ਨਸ਼ਹਿਰੇ ਦਾ ਚੌਧਰੀ। ਇਹ 9 ਲੱਖ ਮਾਮਲਾ ਹਰ ਸਾਲ ਪੱਟੀ ਨੂੰ ਉਤਾਰਦੇ ਸਨ ਅਤੇ ਪੱਟੀ ਵੱਲੋਂ 9 ਲੱਖ ਮਾਮਲਾ ਹਰ ਸਾਲ ਲਾਹੌਰ ਦਰਬਾਰ ਨੂੰ ਅਦਾ ਹੁੰਦਾ ਸੀ, ਇਸ ਕਰਕੇ 9 ਲੱਖੀ ਪੱਟੀ ਵੱਜਦੀ ਸੀ। ਇਹ ਝਬਾਲੀਆ ਚੌਧਰੀ ਕਦੇ ਸਖੀ ਸਰਵਰ ਦਾ ਪੁਜਾਰੀ ਸੀ, ਤਰਨ ਤਾਰਨ ਸਰੋਵਰ 'ਚ ਇਸ਼ਨਾਨ ਕੀਤਾ ਤਰ ਗਿਆ ਅਤੇ ਰੋਜ਼ਾਨਾ ਦਹੀਂ ਦਾ ਕੁੱਜਾ ਲੈ ਕੇ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਦਿਨ ਪ੍ਰੀਖਿਆ ਦਾ ਪਰਚਾ ਪਾ ਦਿੱਤਾ, ਇਹ ਦਹੀਂ ਲੈ ਕੇ ਤਰਨ ਤਾਰਨ ਆਉਂਦਾ, ਸਤਿਗੁਰੂ ਅੰਮ੍ਰਿਤਸਰ ਨੂੰ ਚਲੇ ਜਾਂਦੇ ਨੇ। ਇਹ ਮੁੜ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੰਦਾ। ਸਤਿਗੁਰੂ ਅਗਲੇ ਦਿਨ ਇਹਨੂੰ ਮਿਲਦੇ ਨੇ ਅਤੇ ਸਤਿਗੁਰੂ ਕਹਿੰਦੇ ਨੇ, ਭਾਈ ਲੰਗਾ ਅੱਜ ਤੋਂ ਬਾਅਦ ਤੂੰ ਦਹੀਂ ਲੈ ਕੇ ਇੱਥੇ ਆਪ ਨਹੀਂ ਆਉਣਾ। ਖਲੋ ਗਿਆ ਪਾਤਸ਼ਾਹ, ਕੋਈ ਗਲਤੀ ਅਵੱਗਿਆ ਹੋ ਗਈ ਹੈ। ਸਤਿਗੁਰੂ ਮੇਹਰਾਂ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਭਾਈ ਲੰਗਾ ਅੱਜ ਤੋਂ ਬਾਅਦ ਤੇਰੀ ਸੇਵਾ ਥਾਂ ਪੈ ਗਈ ਹੈ, ਅਸੀਂ ਤੈਨੂੰ ਆਪ ਤੇਰੇ ਘਰ ਆਣ ਕੇ ਦਰਸ਼ਨ ਦਿਆ ਕਰਾਂਗੇ। ਇਹ ਪਹਿਲਾਂ ਸਖੀ ਸਰਵਰ ਦਾ ਪੁਜਾਰੀ ਹੈ। ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਾਰਨ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਖੀ ਸਰਵਰੀਆਂ ਦੇ ਧਰਮ ਨੂੰ ਬੜੀ ਢਾਹ ਲੱਗੀ ਸੀ। ਭਾਈ ਲੰਗਾ ਇਹ ਪਾਤਸ਼ਾਹ ਦਾ ਸਿੱਖ ਬਣਿਆ, ਭਾਈ ਮੰਝ ਇਹ ਪਾਤਸ਼ਾਹ ਦਾ ਸਿੱਖ ਬਣਿਆ, ਮਾਲਵੇ ਦਾ ਰਹਿਣ ਵਾਲਾ ਭਾਈ ਬਹਿਲੋ ਇਹ ਪਾਤਸ਼ਾਹ ਦਾ ਸਿੱਖ ਬਣਿਆ। ਅਸਲ ਵਿੱਚ ਇਹਨਾਂ ਨੇ ਹੀ ਪਾਤਸ਼ਾਹ ਜਹਾਂਗੀਰ ਨੂੰ ਸਖੀ ਸਰਵਰੀਆਂ ਨੇ ਉਕਸਾਇਆ ਸੀ ਅਤੇ ਸਖੀ ਸਰਵਰੀਆਂ ਦੇ ਧਰਮ 'ਤੇ ਢਾਹ ਲੱਗੀ ਜਦੋਂ ਤਰਨ ਤਾਰਨ ਸਾਹਿਬ ਦੀ ਸਥਾਪਨਾ ਕਰ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੇ। ਖੈਰ ਸਰਵਣ ਕਰਨਾ, ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਲੰਗਾ ਇਹਨਾਂ ਖਤਰਾ ਆਪਣੇ ਸਿਰ ਮੁਰਨਾ ਲਏ। ਇਹਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਬੀਬੀ ਵੀਰੋ ਦਾ ਵਿਆਹ ਮੇਰੇ ਪਿੰਡ ਝਬਾਲ ਕਰ ਦਿਓ। ਸਤਿਗੁਰੂ ਕਹਿੰਦੇ ਨੇ, ਭਾਈ ਲੰਗਾ 3 ਲੱਖ ਦਾ ਜਾਰੇਦਾਰ ਹੈ, ਇੰਨਾ ਖਤਰਾ ਆਪਣੇ ਸਿਰ ਮੁੱਲ ਕਾਹਨੂੰ ਲੈਣਾ? ਸਰਕਾਰ ਨੇ ਇੱਜ਼ਤ ਕੀਤਾ ਚੌਧਰੀ। ਇਹਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਚੌਧਰ ਪੁਣਾ ਖੂਹ ਖਾਤੇ ਸੁੱਟਣ ਵਾਸਤੇ ਤਿਆਰ ਹਾਂ, ਬੀਬੀ ਵੀਰੋ ਦਾ ਵਿਆਹ ਪਿੰਡ ਝਬਾਲ ਕੀਤਾ ਜਾਵੇ, ਮੇਰੇ ਪਿੰਡ ਝਬਾਲ ਕਰੋ। ਅਸਲ ਵਿੱਚ ਭਾਈ ਲੰਗਾ ਜਿਹੜੀ ਮਾਤਾ ਭਾ ਕੌਰ ਹੈ ਨਾ, ਜਿਹਨੇ ਖਦਰਾਣੇ ਦੀ ਢਾਬ ਉੱਤੇ ਭਾਈ ਮਾਨ ਸਿੰਘ ਦੇ ਨਾਲ ਰਲ ਕੇ ਵਿਦਾਵਾ ਪੜਵਾਇਆ ਸੀ, ਰਿਸ਼ਤੇਦਾਰੀ ਦੇ ਨਾਤੇ ਵਿੱਚੋਂ ਭਾਈ ਲੰਗਾ ਦੀ ਮਾਤਾ ਭਾ ਕੌਰ ਭਤੀਜੀ ਲੱਗਦੀ ਸੀ। ਸਰਦਾਰ ਨਿਧਾਨ ਸਿੰਘ ਵੜੈਚ ਦੀ ਧਰਮ ਪਤਨੀ ਸੀ, ਭਾਵੇਂ ਗਈ ਪੁੱਤਰ ਦੀ ਭਾਵਨਾ ਵਾਸਤੇ ਸੀ ਇਹ ਨਾਲ, ਪਰ ਜਦੋਂ ਉੱਥੇ ਕੁਝ ਐਸੇ ਲੋਕਾਂ ਨੇ, ਚੌਧਰੀਆਂ ਨੇ 2 ਅੱਖਰ ਲਿਖ ਕੇ ਦੇ ਦਿੱਤੇ, ਨਾ ਤੂੰ ਸਾਡਾ ਗੁਰੂ ਨਾ ਸੀ ਤੇਰੇ ਸਿੱਖ, ਫਿਰ ਮਹਾਂ ਸਿੰਘ ਅਤੇ ਮਾਤਾ ਭਾ ਕੌਰ ਨੇ ਉਹ ਬੇਮੁੱਖਾਂ ਦਾ ਲਿਖਿਆ ਹੋਇਆ ਬਦਾਵਾ ਖਦਰਾਣੇ ਦੀ ਢਾਬ 'ਤੇ ਪੜਵਾਇਆ ਸੀ, ਰਿਸ਼ਤੇਦਾਰੀ ਦੇ ਨਾਤੇ ਭਤੀਜੀ ਲੱਗਦੇ ਸੀ। ਉਹ ਭਾਈ ਲੰਗਾ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੇਰੀ ਬੇਨਤੀ ਪ੍ਰਵਾਨ ਕਰੋ। ਹੁਣ ਪਾਤਸ਼ਾਹ ਕੀ ਕਹਿੰਦੇ ਨੇ, ਸੱਦ ਕੇ ਸਿੱਖਾਂ ਨੂੰ ਸਤਿਗੁਰ ਨਾਲ ਧੀਰਜ ਬਹਿ ਕੇ ਇਸ ਤਰ੍ਹਾਂ ਹੁਕਮ ਸੁਣਾਉਂਦੇ ਨੇ, ਦੇ ਕੇ ਸਿੱਖ ਕੁਝ ਬਾਬਕਰ ਬਾਬੀ ਨਾਲ ਕੁੱਲ ਪਰਿਵਾਰ ਝਬਾਲ ਪਹੁੰਚਾਉਂਦੇ ਨੇ, ਇੱਧਰ ਜੰਜ ਦੇ ਆਉਣ ਦਾ ਸੀ ਵੇਲਾ, ਸਤਿਗੁਰ ਯੋਜਨਾ ਇੰਜ ਬਣਾਉਂਦੇ ਨੇ, ਲੈ ਕੇ ਜੰਜ ਤੇ ਸਿੱਧੇ ਝਬਾਲ ਪਹੁੰਚੋ, ਸਤਿਗੁਰ ਸਿੱਖਾਂ ਨੂੰ ਇਉਂ ਫਰਮਾਉਂਦੇ ਨੇ, ਇੱਧਰ ਜੰਗ ਰਚਿਆ ਉੱਧਰ ਇੱਧਰ ਜੰਗ ਰਚਿਆ ਉੱਧਰ ਵਿਆਹ ਰਚਿਆ, ਕਹਿੰਦੇ ਕਾਮੇ ਦੋਵੇਂ ਮਕਾਵਣੇ ਨੇ, ਇੱਧਰ ਧੀ ਨੂੰ ਬਿਉਂ ਉਠਾਵਣਾ ਉੱਧਰ ਵੈਰੀਆਂ ਦੇ ਆਹੂ ਲਾਹਵਣੇ ਨੇ। ਮੇਰੇ ਪਾਤਸ਼ਾਹ ਲੋਕ ਅੜਦੇ ਕਿਲੇ ਚ ਆ ਗਏ,
ਹੁਣ ਮੁਖਲਸ ਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਲੜਾਈ ਵਾਸਤੇ ਵੰਗਾਰ ਲਿਆ। ਮੀਰੀ ਪੀਰੀ ਦੇ ਮਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋ ਕੇ ਘੋੜੇ ਤੇ ਸਵਾਰ ਲੋਹਗੜ੍ਹ ਦੇ ਕਿਲੇ ਚੋਂ ਬਾਹਰ ਆਉਂਦੇ ਨੇ। ਪੰਜਾਬੀ ਦਾ ਵਿਦਵਾਨ ਕਹਿੰਦਾ ਹੈ, ਇੱਧਰ ਜੰਗ ਘਮਸਾਣ ਦਾ ਮੱਚਿਆ ਸੀ, ਉੱਧਰ ਨੀਲੇ ਦੇ ਸ਼ਾਹ ਸਵਾਰ ਨਿਕਲੇ। ਯੁੱਧ ਕਲਾ ਹੁਸਣ ਤੇ ਵੀਰਤਾ ਦੇ ਬੜ ਕੇ ਸਤਿਗੁਰੂ ਅਦਭੁਤ ਦਾ ਤਾਰ ਨਿਕਲੇ। ਨਦੀਆਂ ਖੂਨ ਦੀਆਂ ਉਧਰੋਂ ਵਹਿਤਰੀਆਂ, ਉਹਦੀ ਤੇਗ ਦੇ ਜਿੱਧਰੋਂ ਵਾਰ ਨਿਕਲੇ। ਆਇਆ ਰੋਏ ਅੰਦਰ ਪੁਤਲਾ ਸ਼ਾਂਤੀ ਦਾ, ਉਹਦੀ ਵੀਰਤਾ ਰੰਗ ਵਿਖਾਣ ਲੱਗੀ। ਤੀਰਾ ਉਹਦਿਆਂ ਗਿੱਟ ਗਿੱਟ ਜੀਵ ਕੱਢੀ, ਆਕੜ ਉਹਦੀ ਲੈਣ ਕਮਾਣ ਲੱਗੀ। ਸ਼ੂਕੀ ਵਾਂਗ ਦਮੋਹੀ ਦੇ ਤੇਗ ਉਹਦੀ ਵੱਟ ਵਿੱਚ ਮਿਆਣ ਦੇ ਖਾਣ ਲੱਗੀ। ਘੋੜਾ ਹਿਣਕਿਆ, ਬਾਦ ਨੇ ਖੰਭ ਫਰਕੇ, ਧਰਤੀ ਕੰਬ ਕੇ ਹੋ ਹੈਰਾਨ ਲੱਗੀ। ਮੀਰੀ ਪੀਰੀ ਵਾਲੀਆਂ ਸਰਕਾਰਾਂ ਚੜੀਆਂ, ਉਹਨਾਂ ਦੋ ਤਲਵਾਰਾਂ ਪਹਿਨੀਆਂ ਜੋ ਫੱਫੜ ਬਣੀਆਂ। ਉਹ ਅਣਖੀ ਕਿਸੇ ਲੁਹਾਰ ਨੇ ਟਿੱਲ ਲਾ ਲਾ ਘੜੀਆਂ, ਉਹਨਾਂ ਕੋਲੇ ਖਾਧੇ ਕਹੂ ਦੇ ਰੱਤ ਮੰਗਣ ਸੜੀਆਂ, ਜੋ ਹੋਵਣ ਦੋਵੇਂ ਨਾਗਣਾਂ ਰੁੱਡਾਂ ਵਿੱਚ ਵੜੀਆਂ। ਮੁਖਲਸ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਵਾਰ ਰੁਕਿਆ, ਗੁਰਦੇਵ ਪਾਤਸ਼ਾਹ ਨੇ ਮੁੜਮਾ ਵਾਰ ਕੀਤਾ। ਮੁਖਲਸ ਖਾਂ ਦੇ ਘੋੜੇ ਦੇ ਮੱਥੇ ਚਾਣ ਕੇ ਵੱਜਾ, ਘੋੜੇ ਤੋਂ ਥੱਲੇ ਹੈ, ਮੇਰੇ ਪਾਤਸ਼ਾਹ ਜੇ ਘੋੜੇ ਤੇ ਸਵਾਰ ਨੇ। ਕਹਿੰਦਾ ਧਰਮ ਯੋਧਾ ਮੇਰੇ ਪਾਤਸ਼ਾਹ? ਹਾਂ ਮੁਖਲਸ ਖਾਂ, ਤੂੰ ਸਾਨੂੰ ਵੰਗਾਰਿਆ, ਅਸੀਂ ਤੈਨੂੰ ਵੰਗਾਰਦਾ ਅੱਜ ਕੇ ਜੋ ਜਵਾਬ ਦਿੱਤਾ ਅੱਗੋਂ ਤੇਰੇ ਵਾਰ ਦਾ ਤੈਨੂੰ ਜਵਾਬ ਦਿੱਤਾ। ਕਹਿੰਦਾ ਆਪ ਘੋੜੇ ਤੇ ਜੇ ਮੈਂ ਜ਼ਮੀਨ ਤੇ, ਜਰਾ ਥੱਲੇ ਉਤਰੋ ਖਾਂ। ਗੁਰੂ ਹਰਗੋਬਿੰਦ ਸਾਹਿਬ ਥੱਲੇ ਆ ਗਏ ਨੇ। ਇਉਂ ਕਹਿ ਸਕਦੇ ਹਾਂ, ਇੱਕ ਬੰਨੇ ਸਿੱਖ ਕੌਮ ਦਾ ਸਿੱਪਾ ਸਲਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਦੂਜੇ ਬੰਨੇ ਮੁਗਲੀਆ ਹਕੂਮਤ ਦਾ ਜੰਗੀ ਜਰਨੈਲ ਮੁਖਲਸ ਖਾਂ ਛਿੱਥਾ ਪੈ ਕੇ ਕਹਿੰਦਾ ਹੈ, ਤੁਸੀਂ ਮੇਰਾ ਇੱਕ ਵਾਰ ਨਹੀਂ ਸਹਾਰ ਸਕਦੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਮੁਖਲਸ ਖਾਂ, ਸਿੱਖ ਸਤਿਕਾਰ ਨਾਲ ਸਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਤੇਰਾ ਇੱਕ ਵਾਰ ਸਾਡੇ ਸਰੀਰ ਦਾ ਖਹਿ ਕੇ ਲੰਘ ਜਾਵੇ, ਟਕਰਾ ਕੇ ਲੰਘ ਜਾਵੇ, ਜਿੱਤ ਤੇਰੀ ਹੋਵੇਗੀ, ਹਾਰ ਸਾਡੀ ਹੋਵੇਗੀ। ਤੇ ਸਤਿਗੁਰੂ ਕਹਿੰਦੇ ਨੇ, ਮੁਖਲਸ ਖਾਂ, ਤੇਰੇ ਉੱਤੇ ਕੇਵਲ ਅਸੀਂ ਇੱਕ ਵਾਰ ਕਰਾਂਗੇ, ਦੂਜਾ ਵਾਰ ਨਹੀਂ ਕਰਾਂਗੇ। ਹੁਣ ਮੁਖਲਸ ਖਾਂ ਗੁਰੂ ਹਰਗੋਬਿੰਦ ਸਾਹਿਬ ਤੇ ਕਿਵੇਂ ਵਾਰ ਕਰਦਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਖਲਸ ਖਾਂ ਦਾ ਵਾਰ ਰੋਕ ਕੇ ਕਿਵੇਂ ਮੀਰੀ ਦੀ ਤਲਵਾਰ ਦੇ ਨਾਲ ਮੁਖਲਸ ਖਾਂ ਤੇ ਵਾਰ ਕਰਕੇ ਜੰਗ ਦਾ ਅੰਤਮ ਫੈਸਲਾ ਕਰਦੇ ਨੇ? ਢਾਡੀ ਯਥਾ ਆਖਰੀ ਵਾਰ ਹੈ ਇਉਂ ਦਾ।

ਦਾ ਦੋ ਫਾੜ ਉਸ ਦੇ ਸਰੀਰ ਨੂੰ ਛੱਡ ਪਿੰਜਰੇ ਨੂੰ ਉੱਡ ਕੇ ਪ੍ਰਾਣ ਅੱਗ ਉੱਡ ਗਿਆ ਹੋ ਮੇਰੀ ਦਾਦੇ ਅੱਗ ਉੱਡ ਗਿਆ ਜ਼ਮੀਨ ਉੱਤੇ

0: ਕਰਨੀ ਜੰਗ ਜਿੱਤ ਲੋਕ ਰਾਜ ਦੀ ਉੱਚੀ ਕੌਮ ਦੀ ਕਰੀ ਆਨ ਸ਼ਾਨ ਜਗ ਰਹਿੰਦੀਆਂ ਅੰਮ੍ਰਿਤਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਸ਼ਿਵ ਜੀ ਤੇਰੀਆਂ
1: ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਵਾਰ ਕੀਤਾ ਮੁਲਖ ਲਖਾਂ ਤੋਂ ਫਾੜ ਹੋ ਕੇ ਜ਼ਮੀਨ 'ਤੇ ਜਾ ਪਿਆ। ਫੌਜਾਂ ਦਾ ਜਰਨੈਲ ਮੋਢੀ ਮਾਰਿਆ ਜਾਵੇ ਨਾ, ਗਾਂਢਵੀਆਂ ਧਾੜਾਂ ਕਦੇ ਰਣ ਵਿੱਚ ਸਾਥ ਨਹੀਂ ਦਿੰਦੀਆਂ। ਰਣ ਵਿੱਚ ਤਾਂ ਆਪਣਾ ਹੀ ਲਹੂ ਕੰਬ ਦਿੰਦਾ, ਬਗਾਨੇ ਭੱਜ ਜਾਂਦੇ ਨੇ। ਸਤਿਗੁਰੂ ਜੰਗ ਜਿੱਤੇ, ਲੋਹਗੜ੍ਹ ਦੇ ਕਿਲ੍ਹੇ 'ਚ ਆਏ, 25 ਸਿੱਖ ਸ਼ਹੀਦ ਹੋਏ, ਸਾਰਿਆਂ ਸਿੱਖਾਂ ਦੀਆਂ ਦੇਹਾਂ ਇਕੱਠੀਆਂ ਕਰਕੇ ਸੰਸਕਾਰ ਕੀਤਾ ਗਿਆ। ਜੰਗ ਜਿੱਤਣ ਤੋਂ ਬਾਅਦ ਮੇਰੇ ਪਾਤਸ਼ਾਹ ਝਬਾਲ ਪਹੁੰਚੇ। ਬਰਾਤ ਮਾਲਵੇ ਵਿੱਚ ਆਉਣੀ ਸੀ, ਬਰਾਤ ਵੱਲ ਪਹਿਲੇ ਆਦੂ ਸੁਨੇਹਾ ਭੇਜ ਦਿੱਤਾ ਕਿ ਬਰਾਤ ਅੰਮ੍ਰਿਤਸਰ ਆਉਣ ਦੀ ਬਜਾਏ ਸਿੱਧੀ ਝਬਾਲ ਪਹੁੰਚੀ। 26 ਜੇਠ ਵਾਲੇ ਦਿਨ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਭਾਈ ਲੰਗਾਹ ਦੇ ਮਹਿਲਾਂ ਵਿੱਚ ਕੀਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਮਾਰ ਅਤੇ ਮਾਤਾ ਦਮੋਦਰੀ ਆਪਣੀ ਧੀ ਦਾ ਡੋਲਾ ਲੱਗੇ ਨੇ ਤੋਰਨ। ਜਿਹੜੀਆਂ 4 ਗੱਲਾਂ ਮਾਤਾ ਦਮੋਦਰੀ ਨੇ ਕਹੀਆਂ, 1 ਮਿੰਟ ਉੱਤੇ ਹੋ ਜਾਏਗਾ, ਉਹ ਅੱਜ ਕਿਤੇ ਸਾਡੀਆਂ ਭੈਣਾਂ ਮਾਤਾਵਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦੇਣ ਅਤੇ ਸਾਡੇ ਸਮਾਜ ਵਿੱਚ ਕੁਝ ਪਰਿਵਰਤਨ, ਕੁਝ ਸੁਧਾਰ ਹੋ ਸਕਦਾ। ਜੇ ਅੱਜ ਸਾਡੀਆਂ ਭੈਣਾਂ ਮਾਤਾਵਾਂ ਬੱਚੀਆਂ ਨੂੰ ਸਿੱਖਿਆ ਦੇਣ, ਸਿੱਖਿਆ ਕਿਹੜੀ ਹੈ? ਮਾਤਾ ਦਮੋਦਰੀ ਕਹਿੰਦੇ ਨੇ, ਪੁੱਤਰ ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਵੱਡਿਆਂ ਦਾ ਦਿਲ ਸਤਿਕਾਰ ਰੱਖਣਾ, ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ, ਕਦੇ ਵੀ ਚੁਗਲੀ ਨਿੰਦਿਆ ਵਕੀਲੀ ਵਿੱਚ ਨਾ ਪਵੀਂ, ਪ੍ਰਾਂਤੇ ਉਹ

ਮੰਜਨ ਕਰੀਓ। ਮੇਰੀ ਇਹ ਧੀਏ ਜ਼ਿੰਦਗੀ ਵਿੱਚ ਕਦੇ ਅੰਮ੍ਰਿਤ ਵੇਲਾ ਨਾ ਖਜਾਈ, ਪ੍ਰਾਤੇ ਉੱਠ ਕਰ ਮੰਜਨ ਕਰੀਓ, ਗੁਰਬਾਣੀ ਕੋ ਨਿਤੀ ਪੜੀਓ। ਫਿਰ ਬਾਣੀ ਪੜੀ, ਪੁਨਾ ਕਰ ਵਿਵਹਾਰ ਜੋ ਹੋਈ, ਫਿਰ ਤੇਰੇ ਦਰ ਤੇ ਭੁਖਾਵੇ ਪ੍ਰਸ਼ਾਦਾ ਚੁਕਾ ਦੇਈ, ਨੰਗਾਵੇ ਵਸਤਰ ਦੇ ਦੇਈ, ਪੁਨਾ ਕਰ ਵਿਵਹਾਰ ਜੋ ਹੋਈ, ਭਲੇ ਸੰਭਾਲੇ ਨੀਕੇ ਸੂਈ। ਤੇਰਾ ਇੱਥੇ ਵੀ ਭਲਾ, ਤੇਰਾ ਅਗਲੀ ਦਰਗਾਹ ਵਿੱਚ ਭਲਾਵੇਗਾ। ਬੀਬੀ ਵੀਰੋ ਦੀ ਕੁੱਕੋ ਪੰਜ ਪੁੱਤਰ ਹੋਏ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਭੂਆ ਜੀ ਲੱਗਦੇ ਸਨ। ਪੰਘਾਣੀ ਦੇ ਯੁੱਧ ਵਿੱਚ ਇਹਨਾਂ ਨੇ ਪੰਜਾਂ ਨੇ ਬੜੀ ਬਹਾਦਰੀ ਵਿਖਾਈ, ਦੋ ਪੁੱਤ ਬੀਬੀ ਵੀਰੋ ਦੇ ਇਸ ਜੰਗ ਵਿੱਚ ਸ਼ਹੀਦ ਹੋਏ। ਖੈਰ ਗੁਰੂ ਕੀ ਸੰਗਤ ਵੱਲੋਂ ਬਹੁਤ ਪਿਆਰ ਅਸੀਸਾਂ ਮਾਨ ਸਨਮਾਨ ਪਹੁੰਚਿਆ, ਸਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਗੱਜ ਕੇ ਕਹੋ, ਇੱਕ ਵਾਰ ਸਾਰੀ ਸੰਗਤ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਬਹੁਤ ਹੀ ਇਤੀ ਸਤਿਕਾਰਯੋਗ ਮੇਰੇ ਉਸਤਾਦਾਂ ਸਮਾਨ, ਮੇਰੇ ਪਰਮ ਪੂਜਿਆ ਸੱਚਖੰਡ ਵਾਸੀ ਗਿਆਨੀ ਗੁਰਚਰਨ ਸਿੰਘ ਗੋਲਵੜ ਸਾਹਿਬ, ਜਿਨ੍ਹਾਂ ਕੋਲੋਂ ਅਸਲ ਵਿੱਚ ਸੇਧ ਲੈ ਕੇ ਅਸੀਂ ਇਹਨਾਂ ਸਟੇਜਾਂ 'ਤੇ ਆਏ ਹਾਂ, ਉਹਨਾਂ ਦੇ ਡਿੱਗੇ ਹੋਏ ਭੋਰੇ ਅਸੀਂ ਚੁੱਕ ਕੇ ਅੱਜ ਗੁਰੂ ਪੰਥ ਅਤੇ ਗ੍ਰੰਥ ਦੀ ਸੇਵਾ ਕਰਕੇ ਮਾਣ ਹਾਸਲ ਕਰਦੇ ਆ ਰਹੇ ਹਾਂ। ਮੇਰਾ ਬਹੁਤ ਉਹਨਾਂ ਨਾਲ ਨਿੱਜੀ ਤੌਰ 'ਤੇ ਪਿਆਰ ਸੀ, ਸਾਰੇ ਪਰਿਵਾਰ ਨਾਲ ਪਿਆਰ ਹੈ। ਜੋ ਉਹਨਾਂ ਦੀ ਪੋਤਰੀ ਹੈ, ਜੋ ਇਸ ਸ਼ਹਿਰ ਵਿੱਚ ਸਤਿਕਾਰਯੋਗ ਵੀਰ ਜੀ ਸਾਡੇ ਦਮਾਦ ਸਾਹਿਬ ਭਾਅ ਜੀ, ਸਾਰਾ ਹੀ ਪਰਿਵਾਰ ਗੁਰੂ ਘਰ ਵਿਖੇ ਪਹੁੰਚਿਆ, ਜੀਵਾਇਆਂ ਨੂੰ ਤਹਿ ਦਿਲੋਂ ਧੰਨਵਾਦ, ਬਹੁਤ ਸਾਰਾ ਪਿਆਰ ਪਹੁੰਚਿਆ। ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਜਿਵੇਂ ਜਿਵੇਂ ਪ੍ਰੋਗਰਾਮ ਬਣੇਗਾ, ਉਸ ਉਸ ਅਨੁਸਾਰ ਮੈਂ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਯਤਨ ਕਰਾਂਗਾ ਆਪ ਨਾਲ ਸਾਂਝੀਆਂ ਕਰਨ ਦਾ। ਆਓ ਸਾਰੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਨਾਨਕ ਤੈ ਸੁਖ ਹੋਵਾ ਤਿਤ ਘਰਿਆ ਨਾ ਦਵਾਜੇ।
1: ਹਰ ਸੁਨੋ ਬੁੜ ਭਾਗਿਓ ਸਗਲ ਮਨੋਰਥ ਪੂਰੇ,
0: ਬਾਰ ਬਰਾ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ,
1: ਗੁਰੂ ਸੰਦਾਪ ਉਤਰੇ ਸੁਣੀ ਸੱਚੀ ਬਾਣੀ,
0: ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ,
1: ਸੁਣਦੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਿਆ ਭਰਪੂਰੇ,
0: ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ,
1: ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤ,
0: ਤਿਵਸ ਰਾਤ ਤੋਏ ਦਾਈ ਦਾਇਆ ਖੇਲੈ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਡਿਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ 'ਚ ਆਪ ਜੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰ ਰਹੀ ਗੁਰੂ ਇਤਿਹਾਸ ਗਾਇਆ ਗਿਆ ਛੇ ਪੁਰਨੰਦ ਸਾਹਿਬ ਜੀ ਕੇ ਗਾਇਨ ਸਮੱਛੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਗੁਰਬਾਣੀ ਕੀਰਤਨ ਕਥਾ ਇਤਿਹਾਸ ਪਾਵੀਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਬੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਬਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਿੱਤਰ ਸਿਰ ਜੁੜ ਬੈਠੀ ਸਾਧ ਸੰਗਤ ਨੇ ਜੁੜ ਭਾਗੀ ਆਪ ਜੀ ਨੇ ਸੰਤ ਮਾਨ ਜਹਾਜ ਪੀਣ ਗੁਰੂ ਸਾਹਿਬ ਜੀ ਕਿਰਪਾ ਕਰੋ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਚਵਾ ਤਾਤੀ ਭਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਦਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾਂ ਹੋ ਅੜਾਂ ਤੂੰ ਣਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਚਪਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਂ ਸੜੀਆ ਜੇ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਾਵਣ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਿਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡਾਉਤ ਪੁਨ ਵੱਡਾਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਆਵਦ ਕਟੈ ਦਿਨ ਸਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜਹੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿੱਠੇ ਸਬਦ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤਵੇਲੇ ਤੋਂ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਗਤਾਂ ਦਰਸ਼ਨ ਤਾਰੇ ਬਖਸ਼ਿਸ਼ ਕਰਕੇ ਨਾਲ ਕੀਤਾ ਉਪਰੰਤ ਸਤਿਗੁਰੂ ਜੀ ਐਸ ਵੇਲੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਸੁਖਾ ਸੁਣਾਏ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾ ਨਿਭਾਉਂਦੇ ਭੁੱਲਾਂ ਦੀ ਮਾਫੀ ਬਖਸ਼ੋਗਾਂ ਵਾਸਤੇ ਸਮਤ ਬਖਸ਼ਣੀ। ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਸਤਿਗੁਰੂ ਜੀ ਸੁਖਾਸਨ ਤਿਆਰ ਨਾਲ ਚੱਲ ਕੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਨੂੰ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸਹਿਭੰ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ

गुरु वाह

Guru, Vai, Guru, Vai, Guru, Vai, Guru, Vai, Guru, Vai, Guru, Vai.

Vaheguru, Vaheguru, Vaheguru, Vaheguru.

वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Vaheguru, Vaheguru, Vaheguru.

그래.

guru vaheguru vaheguru vaheguru.

Well,

Guru. Guru. Guru. Guru. Guru.

Guru, Guru, Guru.

Pero

그리고

Four. Ru. Four. Ru. Four. Ru. Four. Ru. Four. Ru. Four.

Hello. Oh, hi. Hello.

Hello.

Pero.

Hello.

Hello.

Hello.

Pero.

Hello.

Ru, oh hi, Ru, oh hi, Ru.

Hello.

对吧？

Why?

Hello.

Hello.

Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮੁਹਤਾਜੇ ਪ੍ਰਭ ਕਉ ਸਿਮਰੈ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਾਰ ਪਕਾਰੀ ਪ੍ਰਭ ਕਉ ਸਿਮਰੈ ਤਨ ਸਤ ਬਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ ਤਨ ਆਤਮ ਜੀਤਾ ਪ੍ਰਭ ਕਉ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕਉ ਸਿਮਰੈ ਤਨ ਅੰਧ ਕਨੇਰੇ ਪ੍ਰਭ ਕਉ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ

ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਛਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ, ਬਹੁ ਸਾਹ ਤ੍ਰਿ ਬਹੁ ਸਿਮ੍ਰਤੀ ਵੇਖੇ ਸਰਬ ਟਡੋਲ।

ਬਹੁਤ ਸਿਆਣ ਪਜਮ ਕਾ ਪਹੁ ਬਿਆਪੇ ਅਨਕ ਜਤਨ ਕਰ ਤ੍ਰਿਸਨ ਨਾ ਧਰਾਪੇ ਭੇਖੇ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿੱਝੈ ਛੂਟਸ ਨਾਹੀ ਉਹ।

ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗੱਤ ਮਿੱਤ ਜਨ ਹਵਾਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ

ਸਾਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਧ ਬਿਰਧ ਭਇਆ ਪ੍ਰਸਾਦ ਸਹਿਣ ਮੁਖੇ ਪਿਆ ਬੈਠ ਖਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇ ਹੋ ਤਵ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਪ੍ਰਹਾਤ ਮੀਤ ਬਣਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ

ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਅਣ ਸੁਆਏ ਨਾਨਕ ਕਹੁ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸਤਪਦੀ

ਭਾਵ ਦੇਹ ਪ੍ਰਸਾਦ ਸੁਖ ਸੇਹੀ ਸੋਈ ਦੇਹ ਮਨ ਆਠ ਪਹਿਰ ਤਾਕਾ ਜਾ ਸੁਖਾ ਵੀ ਜੈ ਦੇਹ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਾ ਸੁਰਸਨ ਬਖਾਨੇ

ਪਾਸੇ ਤੀ ਕਰ ਜਾਵੇ। ਜਿਹ ਪ੍ਰਸਾਦ ਰੋ ਕੰਚਨ ਦੇਹੀ ਲੇਵ ਲਾਭ ਤੇਹ ਰਾਮ ਸੁਨੇਹੀ। ਜਿਹ ਪ੍ਰਸਾਦ ਰਾਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਰੇ

ਤਾਂ ਕੀ ਭਗਤ ਕਰੇ। ਜਿਹ ਪ੍ਰਸਾਦ ਭੁੱਖਣ ਪਹਿਰੀ ਜਹ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ। ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਸ ਬ੍ਰਹਮ ਕਹੁ ਕਬਹੁ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਪ੍ਰੇ ਮਨ ਜਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਭ ਤਿਸੇ ਧਿਆਈ। ਤਿਸੇ ਧਿਆਇ ਜੋ ਇਕ ਲਖੈ ਹਾਉ ਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਬੁਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ। ਜਿਹ ਪ੍ਰਸਾਦ ਸੁਨਹਿ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਨ। ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ। ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ। ਐਸਾ ਪ੍ਰਭ ਤਿਆਗ ਬਰਕਤ ਲਾਗ ਹੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨ ਹੋ ਬਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਣ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੋਂ ਤਾ ਸਿਉਰਾਚ। ਜਿਹ ਪ੍ਰਸਾਦ ਸਭ

ਸਭ ਹੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਬ੍ਰਹਮਾ ਸੁਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧਕ ਸੰਗ ਮਨੋਹਰ ਮੈਣ ਸਾਧਕ ਸੰਗ ਨਕਤ ਹੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿਣ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀ ਸਾਧੂ ਕੈ ਸੰਗ ਮਹਾਂ ਪੁਨੀਤ

ਸੰਘ ਮਹਿਲ ਪਹੁੰਚੈ ਸਾਧਕ ਸੰਘ ਦਿਲੇ ਸਭ ਧਰਮ ਸਾਧਕ ਸੰਘ ਕੇਵਲ ਪਾਰ ਬ੍ਰਹਮ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਘ

ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਹ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛੜੂ ਤੁ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਬ ਨਿਹ ਤਰੇ ਸਾਧਕ

ਪਾਹੀ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਮਰ ਨਾ ਪੇਖੇ ਮਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਸਦਾ ਨਿਲੇਵ ਜੈਸੇ ਜਲ ਮਹਿ ਕਮਲੇ ਲੇ ਬ੍ਰਹਮ ਗਿਆਨੀ ਸਦਾ ਨੇ ਦੋਹ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਹਟ ਸਮਾਨ ਜੈਸੇ ਰਾਜ ਰੰਗ ਕਲਾਂਗੇ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਗ ਜਿਉਂ ਫਸਦਾ ਕੋ ਖੋ ਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉਂ ਪਾਵ ਕਸੈ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਂਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈ ਧਾਰੂ ਪ੍ਰਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਮਹਾਨ ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਹੇ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾਤਮ ਰਾਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੇ ਦ੍ਰਿਸ਼ ਤੇ ਅੰਮ੍ਰਿਤ ਬਰ ਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਤਾਹਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜੈ ਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ

ਲਿਖਿਆ ਤੁਰ ਕਰਮ ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਵਿਰਾਮ ਤਿਸ ਨਦਰੀ ਆਇਆ ਦਾਵਿਦ ਸੰਤਨ ਭਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੈ।

ਕਹਿ ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੋ ਆਣ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾਕਾ ਜੰਤ

ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਮ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹਾਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦ੍ਰਵੇ ਹਰ ਦਰਗੈ ਕਹੋ ਕੈਸੇ ਗਾਵੇ ਆਪਸ ਕੋ ਜੋ ਭਲਾ ਗਹਾਵੇ ਤਿਸੇ ਭਲਾਈ ਨਿਗਟੋ ਨਾ ਆਵੇ ਸਰਬ ਕੀਰਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਬਲ ਸੋਏ

ਤਰਿਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕਾਵਤਕ ਕਰੇ ਰੰਗ ਅਪਾਰ ਮਨ ਮਹਿਆ ਮਣੇ ਪ੍ਰੇਮਾ ਹੀ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ

ਬਾਣੀ ਘਰ ਘਰ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਾਣ ਪਰੇ ਸੋ ਜਣੀ ਉਦਰ ਨਿਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਵਾਰ ਜਾ ਕੜੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਲਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਬਲੀਨ ਸੰਤ ਕੇ ਦੁਖਨ ਸੋ ਬਾਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਹਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਹ ਭਾਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤਸਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਹੋਏ ਭੀ ਗਤ ਪਾਹੇ

ਮਿਲਾਏ ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪ੍ਰਭਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਹਿ ਨਾ ਹੈ ਆਪਣ ਬੀਜ ਆਪੇ ਹੀ ਖਾ ਹੈ।

ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉ ਬੁਆਰ ਤਿਲ ਖੇਤ ਮਾਹ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਤਹ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕੀਰਤਨ ਕਾ ਤੁਰਹੀ ਪਿਆ ਨਾਨਕ ਜੋ ਤਿਹ ਭਾਵ ਸੋਈ ਥਿਆ।

ਸਖੀਆ ਆਪਣਾ ਖੇਲਿਆ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੋਂ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਮ ਜਨ ਸੇ ਸਲੋਕ ਤਜ ਹੋ ਸਿਆਣਪ ਸੁਰਜ ਨਹੋ ਸਿਮਰਹੁ ਹਰ ਹਰ ਰਾਏ ਕਾਸ ਹਰ ਮਨ ਰਖੋ ਨਾਨਕ ਦੂਹ ਪਰਮ ਪਵ ਜਾਏ ਅਸਪਦੀ ਮਾਡੋ ਕੀ

ਜਨ ਹੋਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀਓ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਣ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ ਤ੍ਰਿਸ ਨਾ ਬੂਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇਹੋ ਹਰਜਨ ਰਹਿਤ ਅਣਜਨ ਕੀਰਤਨ ਕੇਵਲ ਬਖਿਆਨ ਗ੍ਰਹਿਤ ਮਹਿ ਸੋਈ ਨਿਰਵਾਨ।

ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣੇ ਚਲਤ ਆਪ ਹੀ ਕਰੇ ਆਵਣ ਜਾਵਣ ਦਿਸ਼ਟਨ ਦ੍ਰਿਸ਼ਟਾਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪਨ ਕ ਜੁਗਤ ਰਚ ਥਾਪ ਪਿਉ ਥਾਪ

ਮੰਤ ਪ੍ਰਭ ਕੇ ਸੇਵਕ ਸਗਲੀ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨ ਕੀ ਸੇਵਾ ਸੋਈ ਲਾਗ ਹੈ ਜਿਸ ਨੂੰ ਕਿਰਪਾ ਕਰੇ ਬਿੜ ਭਾਗੇ

ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਬਹੁ ਕਹਿਤ ਸਾਚੀ ਦ੍ਰਿਹਟ ਸਾਚਾ ਓਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਪਤਾ ਸਲੋਕ ਰੂਪ ਨਰੇਖ ਨ ਰੰਗ ਕਿਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੇਰਾ ਕੁਮਾਰ ਕੀ ਤੂੰ ਪ੍ਰੀਤ ਤਿਆ ਤਿਸ ਤੇ ਪਰੇ ਨਾਹੀ ਕਿਛ ਕੋਇ ਸਰਬ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਕਹੀਰ ਸੋ ਜਾਣਾ

ਜੋ ਕਿਰਪਾ ਹੈ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ ਦਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਗ ਸੁਣੀਏ ਕਰ ਤਾ ਕੈ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ, ਧਿਆਏ ਧਿਆਏ

ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਇਨਸਾਨ ਪੁਰਖ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਬਲ ਸਤ ਸਾਤੀ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਜਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਰੇ ਕੋਈ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ ਚ ਸੋ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਅਨਾਨ ਜੋਤ ਭਾਵ ਹੈ ਸੋ ਵਰਤੀਆ

ਨਿਰੰਕਾਰ ਸੋ ਸੇਵਕ ਜਿਹ ਦਇਆ ਪ੍ਰਭ ਧਾਰ ਹੈ ਨਾਨਕ ਸੋ ਸੇਵਕ ਸਾਥ ਸਾਥ ਸੰਭਾਰੇ ਆਪਣੇ ਜਨ ਕਾ ਪਰਦਾ ਢਾਕ ਕੇ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤ ਮਿਤ ਕੋਈ ਨਾ ਲਾਖੇ।

ਆਪ ਮਿਟਾਵੇ। ਅਬਰ ਸਿਆਣ ਸਗਲੀ ਛਾਣ ਤਿਸ ਜਨ ਕੀਦੂ ਸੇਵਾ ਲਾਭ ਗਾਵਣ ਜਾਨ ਹੋਵੀ ਤੇਰਾ ਨਾਮ ਤਿਸ ਜਨ ਕਹਿ ਪੂਜੋ ਸਤ ਪੈਰਾਂ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਦੁਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਇ ਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵ

ਗੀਤ ਪਰ ਸਤ ਚਰਨ ਗਤ ਨਿਰਮਲ ਨੀਤ ਭੇਟ ਸੰਗ ਰਾਮ ਗੁਰੂ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ

ਕਾਹੁ ਬੋਲ ਨਾ ਪਾਹੁ ਚਿਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਹਾਰ ਨਿਰਵੈਨ ਸੁਖਦਾਈ ਤਾਂ ਕੀ ਕੀਮਤ ਕਿਣੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੇ ਸਤ ਬ੍ਰਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ

ਪਹਿ ਦੁਖ ਨਾਠੇ ਪਾਹੀ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁੱਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਣ ਨਾਨਕ ਹਰ ਹਰ ਜਾ ਸ੍ਰਵਣ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬਨੇ

ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਉਣ ਉਧਾਰ ਜਨ ਕੀ ਪਾਵਨ ਛੂਟਨ ਹਾਰੇ ਸਿਮਰ ਉਤਸਾਹ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ ਨਾਨ ਫਲ ਪਾਏ ਸੰਗ ਨ ਚਾਲਸ ਤੇਰੇ ਤਨਹਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੋ ਤਮੀਦ ਕਟਾਂਬੇ ਅਰਬਨ ਤਾਇਨ ਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਮਨ ਛੁਟਕਾਰ

ਗੁਰੂ ਰਾਮਦਾਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ ਇੱਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਭ ਤੁਮੇ ਧਿਆਵ

ਕਹਿ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾ ਸਿਨ ਦਿਨ ਲੈ ਵਿਲਾਂਗ ਬਿੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਦਿਨ ਭਇਆ ਜਨ ਮਰਨ ਦੁਖ ਪ੍ਰਭ ਗਾਇਆ ਛਪੁਨੀ ਸਰਦ ਇਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਣੇ ਸੋ ਕਿਉਂ ਬਿਸਰੈ ਜੇ ਕੀ ਆ ਜਾਣੇ ਸੋ ਕਿਉਂ ਬਿਸਰੈ ਜਿਣ ਸਭ ਕਿਸ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾਂ ਗਾਂਢੇ ਗੁਰ ਪੂਰੈ ਤਤ ਹੇ ਬਜਾਇਆ ਪ੍ਰਭ ਪ੍ਰਭ ਨਾਮ ਜਨ ਧਿਆਇਆ ਸਾਜਣ ਸੰਤ ਕਰੋ ਇਹੋ ਕਾਮ ਆਣ ਤੇ ਆਂਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰਹ ਨਾਮ ਜਪਾਵ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੁਖ ਕਾਵਤ ਨਾਥ ਨਾਨਕ ਨਾਮ ਜਪੋ ਗੁਣਦਾਸ

ਤਰੰਗ ਬਿਰਲਾ ਕਹੂ ਪਾਵੇ ਸੰਗ ਇੱਕ ਬਸ ਦੀ ਜੇ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਭਮਾ ਕਹੀ ਨਾ ਜਾਏ ਨਾਨਕ ਰਹਿਆ ਸਿਰਫ ਸਮਾਏ ਪ੍ਰਭ ਭਗਸਾਨ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਨ ਕਰਤਾਰ ਭਗਤ ਨਾ ਕੇ ਪ੍ਰਾਣ ਉਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨਹੀਤ ਹਮ ਨਿਰਗੁਣ

ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ

ਕਿ ਸੋਭਤ ਪਰਮ ਆਪਣ ਖੇਲੇ ਆਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ।

ਕਿਥਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਮਨ ਡਿਡਰ ਕਮਨ ਕਦ ਡਰੇ ਆਪਣੇ ਚਲਤੇ ਆਪ ਕਰਨੇ ਹਰਿ ਨਾਨਕ ਠਾਕੁਰ ਅਗਮੇ ਉਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ।

ਸੁਲੇਖਾ ਜਬ ਨਾਥ ਨਿਰੰਜਨ ਗੋਚਰੇ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਵੇ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਉ ਕੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੇ ਤਹ ਕਿਸੇ ਭੂ ਕਮ ਤ੍ਰਿਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਈ ਤਬ ਕਮਨ ਮਾਏ ਬਾਵ ਮਿੱਤਰ ਸੁਧ ਭਾਈ ਜਹ ਸਰਬ ਕਲਾ ਪੇ ਪ੍ਰਵੀਨ ਤਹ ਬੇਦ ਕਤੇਵ ਕਹਾ ਕੁਚੀਨ ਜਬ ਆਪਣੇ ਆਪ ਆਪ ਰਤਾਰੇ ਤਵ ਸਗਨ ਸਗਨ ਕਹਾ ਬੀ ਚਾਰੇ ਜਹ ਆਪਣੇ ਉਚੇ ਆਪਣੇ ਆਪ ਨੇਰਾ ਤਹ ਕੌਣ ਠਾ ਗੁਰ ਕੌਣ ਕਹੀਏ ਤੇਰਾ ਬਿਸਮਣ ਬਿਸ

ਪੈ ਪਾਹਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪਣੇ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਭਗਤ ਭਗਤ ਆਮ ਚਹਿ ਪਸਰੇ ਪਸਾਰ ਸੰਤ ਪ੍ਰਤਾਪ ਦੋਹ ਪਾਹ ਕਾਪੇ ਧਨੀ ਉਨਕੀ ਸੋਭਾ ਉਨਹ ਬਣੀ ਆਪੇ ਕਉ ਤਿਕ ਕਰੇ ਅੰਧ ਚੋਜ ਆਪੇ ਰਸ ਭੋਗਣ ਨਿਰਜੋਗ ਜਿਸ ਭਾਵੇ ਤਿਸ ਆਪਣ ਨਾਇ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਅਥਾਹ ਗਮ ਤੇ ਅਤੋ ਲਹਿ ਜੋ ਬੁਲਾਵ ਤਿਉ ਨਾਮ ਦਾਸ ਬੋਲੇ ਸਰੋਕ ਦੀ ਅਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਛੋਇਆ।

ਬਹਰ ਨਾ ਆਵੇ ਜਾਹੇ ਤਿਹਤੇ ਦੂਰ ਕਹਾਂ ਕੋ ਜਾਹੇ ਬ੍ਰੇ ਰਾਖਨ ਆਰਤਿਆ ਨਿਰਪਾ ਜਪੇ ਸਗਲ ਪਾਹੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛਿੱਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤਨ ਹਾਲ ਤਾਕੇ ਨਿਕ ਨਾਵਦ ਕਾਲ

ਹੈ। ਜੋ ਕਿਸ ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲੈ ਸਮਾਏ। ਇਸ ਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾ। ਆਪ ਭਲਾ ਕਰਤੂ ਦੇ ਅਦਨੀ, ਆਪ ਭਲਾ ਕਰਤੂ ਦੇ ਅਦਨੀ ਕੀ ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਹੋਤ ਪੋਤ ਆਪਣ ਸੰਗ ਰਾਜ।

ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਹੇ ਆਧਾਰ ਉੱਤਮ ਸਲੋਕ ਸਾਧ ਕੇ ਬਜਨ ਮਨੀਕ ਲਾਲ ਹਿਰਤਨ ਸੰਤ ਕੁਮਾਵਤ ਹੋਤ ਉਧਾਰ ਆਮ ਤਰੇ ਲੋਕੇ ਨਿਹਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਅਣਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਪਹੇ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ

ਵਾਲਾ ਕੋਹੇ ਤਾਂ ਇੱਕ ਨਾ ਚੱਲੇ ਨਾਲ, ਕਿ ਵੀ ਸਚਿਆਰਾ ਹੋਈ ਹੈ ਕਿ ਵੀ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਆ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਤਾਨ ਹੋਵੇ ਕਿਸੈ ਤਾਨ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ।

ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਮਿਗ ਸਾਹਿਬੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਹੀ ਭਾਖਿਆ ਪਾਹੁ ਅਪਾਰ, ਆਖੇ ਮੰਗੇ ਦੇਹੇ ਦੇਹੇ ਦਾਤ ਕਰੇ ਦਾਤਾਰ। ਫੀਰ ਕੇ ਅਗੇ ਰੱਖੀਐ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ।

ਰੱਖੀਐ ਭਾਉ ਦੁਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸ੍ਰੀ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਰੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾਰ ਹਨਮੰਦ, ਸੁਣਿਆ ਜੋਗ ਜੁਗਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪਟਪਟ ਭਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸੇ ਭਾਰ ਤਲੈ ਕਮਨ ਜੋਰ ਜੀ ਆਜ਼ਾਦ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਵਸਾਓਏ ਕੋ ਗਵਾਓ ਤਿਸੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਬਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਗਸਾਰ ਅਸੰਖ ਮੋਹਨ ਲਿਬਲਾਏ ਤਾਰ ਕੁਦਰਤ ਗਮਨ ਗਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਅਲ ਬੜਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਗ ਖਾਹੇ ਅਸੰਖ ਨਿੰਦਕ ਸਿਰ ਕਰ

ਪਰ ਯਹ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰੋ ਸੁਖ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮੱਤ ਪਾਪਾਂ ਕਹਿ ਸੰਘ ਉਹ ਧੋਪੈ ਨਾਵੇਂ ਕਹਿ ਰੰਗ।

ਅਵੰਤਰਗਾ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਹੇ, ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਤ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਓ। ਕਵਣ ਸੋ ਵੇਲਾ ਬਖਤ ਕਵਣ, ਕਵਣ ਸਿਤ ਕਵਣ ਵਾਰ।

ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਿਰਠੀ ਕਹੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ।

ਸਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜਿਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਜਿਸ

ਭਾਏ ਤੇਰੇ ਅੜਸੜ ਤੀਰਥ ਨਾਲੇ। ਗਾਵੈ ਜੋਧ ਮਹਾਬਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਪ੍ਰਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧਨੂੰ ਗਾਵੈ ਜੋ ਤੁਧ ਭਾਵ ਨਰਤੇ, ਤੇਰੇ ਭਗਤ ਰਸਾਲੇ ਹੋਰ ਕੇਤੇ। ਗਾਵਨ ਸੇ ਮੈਂ ਚੇਤਨਾ ਆਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ, ਸਾਚੀ ਨਾਹੀ।

ਜੇਬਤ ਇਸ ਦੀ ਵਡਿਆਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਨਬਤ ਝੋਲੀ ਧਿਆਨ ਫਿਕਰੇ ਵਿਭੂਤ ਕਿੰਤਾ ਗਾਲ ਗੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਖਟਗੜ ਵਾਜੈ ਨਾਦ ਆਪ ਨਾਥ ਨਾਤੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ

ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਅਖੰਡ ਮੰਡਲ ਬ੍ਰਹਮੰਡ ਜੇ ਗੋ ਕਥੇ ਤਾਂ ਨਾ ਅੰਤ ਥੈ ਲੋ ਅਲੋ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵਿਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰੜ ਮਤ ਵੇਦ ਹਥਿਆਰ ਭਾਓ ਖਲਾ ਅਗੰਧ ਬਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਏ ਸ਼ਬਦ ਸੱਚ

ਦਿਵਸਰਾ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾ

ਖੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕੇ ਅਚਲ ਮੂਰਤਨ ਭਾਵ ਪ੍ਰਕਾਸ਼ ਮਿਤੋਜ ਗਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਿਰਜੈ ਤ੍ਰਿਭਵਨ ਮਹੀਬ ਸੁਰ ਨਰ ਅਸੁਰ ਨੇਤ ਨੇਤ ਬੰਧਰਨ ਕਹਿਤ ਤਵੈ ਸਰਵਨਾਮ ਕਥੈ ਗਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਅਬਾਹੇ ਨਮਸਤੰਗ ਢਾਹੇ ਨਮਸਤੰਗ ਰੀਲੇ ਨਮਸਤੰਗ ਰਾਧੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਡਾਮੇ ਨਮਸਤੰਦਰ ਗਾਮੇ ਨਮਸਤੰਦਰ ਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਤਾਪੇ ਨਮਸਤੰਗ ਥਾਪੇ ਨਮਸਤੰਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗਰ ਵਰਗੇ ਨਮਸੰਗ ਸਰਗੇ ਨਮਸੰਗ ਪ੍ਰਭੋਗੇ ਨਮਸੰਗ ਸੋ ਜੋਗੇ ਨਮਸੰਗ ਰੰਗੇ ਨਮਸੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸੰਗ ਜਰਾਸਰੇ ਨਮਸੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਸ ਅਜਵੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੌਣੇ ਨਮੋ ਕਰਬ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵ ਨਮਸਤੰਗ ਭੇਵ ਨਮਸਤੰਗ ਜਨਮੇ ਨਮਸੰਗ ਸੁਵਨਮੇ ਨਮੋ ਸਰਬ ਗੌਣੇ ਨਮੋ ਸਰ ਭਾਉਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਅਜੀਤ ਹੈ ਪੀਤ ਹੈ ਤਿਰਮਾਨ ਨਿਧਾਨ ਤਿਰਵਰਗਿਆ ਸਰਗਿਆ ਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਪੰਜ ਹੈ ਝੂਜ ਹੈ ਛੰਜ ਹੈ ਮੀਕ ਹੈ ਰਫੇਕ ਹੈ ਤੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਣਮ ਹੈ ਅਸਮ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਫਰਿਆਦ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥਨ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੀ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਰਾਮੇ ਸਮਸੀ ਸਰੂਪੇ ਪ੍ਰਭੰਗੀ ਪਰਮਾਤੇ ਸਮਸੀ ਵਿਭੂਤੇ ਕਲੰਕੰਗ ਮਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੇ ਨਮ ਸੰਘ ਸਨਾਨੇ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨ ਸਰਵੰਗ ਪ੍ਰਣਾਸੀ ਅਨੁਪੇ ਰੂਪੇ ਸਮਸੁ ਨਿਵਾਸੀ ਸਦਾ ਸਿੱਧਦਾ ਬੁੱਧਾ ਬਿਰਧ ਕਰਤਾ ਅਦੋ ਉਰਧਰ ਦੰਗ ਅਗੰਗ ਓ ਹਰਤਾ ਪ੍ਰੰਗ ਪ੍ਰੰਗ ਪਰਮੇਸ਼ਵਰ ਪਰੋਸ਼ ਪਾਲੰਗ ਸਦਾ ਸਰਬਦਾ ਸਿੱਧਾਤਾ ਦਿਆਲੰਗ ਏ ਸ਼ੇਦੀ ਭੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਆਨੰਦੀ ਸੁਰਭੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ
Namo Sarvadese Namo Sarvese Namo Raj Raje Namo Sa Saje Namo Sha Shahe Namo Ma Mahe Namo Gita Gita Namo Prit Prit Namo Rokh Rokhe Namo Sok Sokhe Namo Sarv Rokhe Namo Sarv Bhoge Namo Sarv Jitang Namo Sarv Itang Namo Sarv Gyanang Namo Paramtanang Namo Sarv Mantra Namo Sarv Jantrang Namo Sarv Drisang Namo Sarv Krishang Namo Sarv Rangge Darbangi Rangge Namo Jeev Jeevang Namo Bij Bijja Khijja Pijja Samastang Prasijja Kirpalang Srupe Kukaramga Pranasi Sada Sarvada Ridda Siddhanga Navasi Charpad Shandatva Prasad Amrita Karme Amrita Tarme Akala Jogya Chala Bogya Chala Raja Atala Saje Akal Tarbang Allah Karbang Sarvang Data Sarvang Gyata Sarvang Pane Sarvang Mane Sarvang Pranang Sarvang Taranang Sarvang Pugta Sarvang Jugta Sarvang Devang Sarvang Bevang Sarvang Kale Sarvang Pale Ruwal Shandatva Prasad Adrubana Adamurta Ajona Purkapara Sarman Traman Deva Pebadu Dahara Sarpalak Sarvakalak Sarvakopanakar Jatar Tatar Virajev Tudur Brasal Nam Tamana Jad Jagruprangna Rekhad Burkhadar Murta Ajona Ad Aseha Desarna Pesa Gruprekhna Rag Jatar Tatar Desavisa Hoi Palu Anurag Nam Gambihin Pekhata Muna Jay Sarman Sarvatarmas Damana Tahe Ek Murta ne darsam kin rupa ne khel khel akhel khelan and ko phir ek de pebna jane je bed aur kateb rubrang na jat paso jane ke devta atma atna jat jagar janan maran bihin chakar bakar phira chatra chak mani purdin log 14 ke bikhe jag jap hi je jab a dev nad murtha pe sab je thab param rup neet murt purn purkha par sarvesu rachyo swayam bhav gan bandhan har ka nihil kara sanjugat kal purkha desh Tarmtam so paramarata putala kape sangragra rang jake jad badra nama garbaganjan dushtapanjan mukdayaka Abruva amik anusate burkabudu the garbaganjan serpanjan adruva sudangina panganata make burkapar Sarvulai serbukai serkubratapar Sarvanta serpanta serpatian big serpsasranajan jerubranga rek Parambet buran jake ne the bag the net gold simmer the branch astrana abahivahajeta madabahari shandatva prasad

ਸਰਬਵਾਰਨ ਹੈ, ਤ੍ਰਿਤਕੇ ਧਰਨ ਹੈ, ਜਾਕੇ ਕਰਨ ਹੈ, ਮਨ ਮਾਨੈ ਹੈ, ਜਗ ਜਾਨੈ, ਸਰਬੰਗ ਭਰ ਹੈ, ਸਰਬੰਗ ਕਰ ਹੈ, ਸਰਪਾਸ ਹੈ, ਸਰਬਨਾਸ ਹੈ, ਕਰੁਣਾ ਕਰੈ, ਬਿਸੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਅਖਿਲਖੰਡਸ ਹੈ, ਪ੍ਰਤੇਪਰ ਹੈ, ਕਰੁਣਾ ਕਰੈ, ਅਜਪਾ ਜਪੈ, ਅਕ੍ਰਿਤਾ ਕਿਰਤ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕਿਰਤ, ਕਰਤਾ ਕਿਰਤ, ਧਰਨੀ ਤਿਰਤ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕਿਰਤਾ ਕਿਰਤ, ਅੰਮ੍ਰਿਤਾ ਅੰਮ੍ਰਿਤ ਹੈ, ਅਜਵਾ ਕਿਰਤ, ਅੰਮ੍ਰਿਤਾ ਆਮ੍ਰਿਤ ਹੈ, ਨਰਨਾਇਕ ਹੈ, ਖਲਗਾਇਕ ਹੈ, ਬਿਸੰਬਰ ਹੈ, ਕਰੁਣਾਲਯ ਹੈ, ਨਿਰਭਨਾਇਕ ਹੈ, ਸਰਪਾਇਕ ਹੈ, ਭਪੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਕਲੰਕ ਕਿਰਤ ਹੈ, ਸਰਵਾ ਕਿਰਤ ਹੈ, ਕਰਤਾ ਕਰੇ, ਹਰਤਾ ਰਹੇ, ਪਰਮਾਤਮਾ ਹੈ, ਸਰਵਾਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਦ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸੁਰਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨ, ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਬਿਬਥੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਗ ਬੰਕੇ, ਭੰਗੀ ਸੁਰਪੇ, ਅਨੰਗੀ ਨਾਮੇ, ਤਰਭੰਗੀ ਤਰਕਾਲੇ, ਅਨੰਗੀ ਅਗਾਮੇ, ਅਗ ਸ਼੍ਰੀ ਛੰਦ। ਅਜਾਏ ਅਲਾਏ ਅਭਏ ਅਭਾਏ ਅਭੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਗਰਮੰਗ ਅਪਰਮੰਗ ਅਗੰਜੇ ਲੇਖੇ ਭੁਜੰਗ ਬ੍ਰਿਆਤ ਛੰਦ। ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਗਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਕਰੀਮਲ ਗਨਿੰਦਾ ਸਮਸਤੁਲ ਨਿਵਾਸੀ ਜਾਇ ਵਿਭੂਤੇ ਗਜਾਇ ਗਰੀਮੇ ਹਰਿਯੰ ਗਰੀਮ ਕਰੀਮਲ ਰੀਮੇ ਚਦਰ ਚਕਰਵਰਤੀ ਚਦਰ ਚਕਰ ਭੂਤੇ ਸਵਯੰ ਭਵ ਸਵੰਗ ਸਰਵਦਾ ਸਰਵਯੁਗਤੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਤੇ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਮਤ ਕਹੂ ਨਾ ਦੇਖੀਏ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਭਵ ਤੰਗ ਸੁਰੰਗ ਸੁਰਾ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀਬਤ ਨਿਆਬ ਸੀਸਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪਏ ਭੁਪਤੰਦ ਕੋ ਨਾ ਗੇਹ ਪਾਏ ਵਧਾਰੇ ਜੀਤ ਬਰਾਇ ਸਭ ਦੇਸ ਦਿਸਾਨ ਕੋ ਬਾਅਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸਿੰਧ ਹਿੰਸ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਾਨ ਕੇ ਭੁਪਤ ਕਾਉਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਗੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਯਾਦਮ ਦਾਨ ਸਵਸੰਜਮ ਨੇਮ ਅਨੇਕ ਵਸਿੱਖਾ ਹੈ ਵੇਦ ਪੁਰਾਨ ਕਤੇਬ ਗੁਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਹੈ ਪਾਵਨ ਆਹਾਰ ਜਤੀ ਜਤਾਰ ਸਭ ਸੁਪਚਾਰ ਹਜ਼ਾਰਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਨ ਭੁਪਤ ਏਕ ਰਤੀ ਬਨ ਏਕ ਨਾ ਲੇਖਾ ਹੈ ਸੁਧ ਸਿਵਾਹ ਦੁਰੰਦ ਬਹਾ ਸੁਸਾਹ ਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਵੰਗ ਹਰੇ ਨਾ ਹਰੇਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਥੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਬਚਾ ਰਹੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾ ਸੁਬਾਥਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਜਰ ਭੂਤ ਭਵਿਖ ਭਾਂਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤੁਨ ਪਾਪਨ ਗੇ ਬਹੁ ਖੋ ਪੁੰਜ ਖਪੈਂਗੇ ਸਾਧ ਸੁਪ੍ਰਸੰਨ ਫਰੈਜਕ ਸਤਰ ਸਭੇ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਾਥ ਵਜਾਉਣ ਤਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸੁੰਬਰ ਸਾਜ ਭਰੇਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇਜਮ ਫਾਸ ਭਰੇਂਗੇ ਜੇ ਨਾਰ ਸ੍ਰੀ ਪਦ ਕੇਪਰਾ ਸਹਿਬਾਗ ਤੇ ਨਾਰ ਫੇਰ ਨਾ ਦੇਹ ਧਰਾਂਗੇ ਕਹਾ ਪਉ ਜੋ ਦਉ ਲੋਚਨ ਮੂੰਦ ਕੇ ਬੈਠ ਰਹੋ ਵਕਤ ਧਿਆਨ ਲਗਾਇਓ ਨਾਤ ਫਰੀਓਰੀ ਸਾ ਸਮੁੰਦਰਨ ਲੋਗਿਓ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਕਹਾਉ ਸੁਣ ਲਿਓ ਸਵੈਜਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤੇ ਰੋਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਕਾਹੂ ਲਖਰ ਬਾਚੀ ਦਿਸ਼ਾਵੇਂ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਦਾ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਕਾਉ ਪੂਜਦ ਹੈ ਪਾਸ ਕਉ ਮਿਰਥਾਨ ਕਾਉ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਹ ਪਾਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਜਿਤ ਕੀ ਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਤਾ ਕਰਿਆ ਸਭੈ ਰਨ ਗੁਹਾ ਸੰਘ ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਬਲ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਆਹ ਚੁਨ ਚੁਨ ਸਤਰ ਹਮਾਰੇ ਮਾਰੀ ਆਹ ਆਪ ਹਾਦ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਹਸਤੁਜੂ ਕਰਿਓ ਰੱਛਾ ਰਾਖ ਰਿਓ ਮੈਂ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੁਸ਼ਨ ਕੇ ਅੰਧਾ ਤਮਹੋ ਬਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਗਰਭਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ

ਕੇ ਕੀ ਪੀਰ ਪਛਾਣੈ, ਖਟ ਖਟ ਕੇ ਫੜ ਫੜ ਕੀ ਜਾਣੈ। ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆਹ ਕਰਖ ਕਰਤ ਹੋ ਗਭ ਹੂੰ, ਤੁਮੈ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸਿਸ਼ਟ ਸਭ ਧਾਰਿਆ।

ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ, ਪਰੀਆਂ ਸ਼ਬਦ ਗਾਵਨ ਆਈਆਂ, ਸ਼ਬਦ ਉਤਾ ਗਾਵੋ ਹਰੀ ਕੇਰਾ, ਮਨ ਜਿਨੀ ਮਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ।

ਉਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਹੈ, ਕਰ ਤਾਂ ਤੇਰਾ ਹੈ, ਸਭ ਕੁਛ ਹੈ ਜਿਸ ਤੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਨਗੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਨਮੁਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਘਾਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ, ਕੰਟਕ ਮਾਰਿਆ ਧੂਰ ਕਰਮ ਪਾਇਆ ਤੁਧ ਜਨ ਕਾਓ, ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੂਆ ਤਿਤ ਕਰ ਆਨ ਹੱਥ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਦਬਾ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸਨੋ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ, ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋ ਜਨ ਪਾਵੇ ਪਾਵੇ ਤਾਂ ਸੋ ਜਾਨ ਦੇ, ਜਿਸ ਨੂੰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੁਲੇ ਫਿਰੈ ਦਹਿ ਦਿਸ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੇ ਹੋ, ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ, ਆ ਕਥ ਕੇਰੀ ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ, ਪਾਈਏ ਹੁਕਮ ਮੰਨੇ ਹੋ, ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੁਸੀਂ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ, ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ ਕਿਆ ਗੋ ਆਖ ਵਿਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੋਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਦੂਤ ਉਪਾਏ ਗਏ ਇੱਕ ਵੇਖ ਵਰਸਨ ਆਇਆ, ਲਭ ਲੋਭ ਅਹੰਕਾਰ ਚੁੱਗਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਹੈ ਕੇਰੀ ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਨਿਓ ਦੇਖੀ ਵਾਲੋ ਨਕੀਏ ਤੇ ਮਾਰਗ ਜਾਣਾ, ਗੁਰਪ੍ਰਸਾਦ ਜਿਨੀ ਆਪ ਤਜਰ ਹਵਾ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਚੱਲਾਂ ਸਵਾਮੀ ਹੋਰ ਕਿਆ ਜਾਣਾ, ਗੁਣ ਤੇਰੇ ਜਿਵ ਤੂੰ ਚਲਾਏ ਤੇ ਮੈਂ ਚੱਲੇ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ੍ਹਾਂ ਮਿਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵਿਚਲਾਵਹੇ, ਇਹ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਫਿਰ ਇਹ ਘਨੇਰੇ ਕਨੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵੇ ਤੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆ ਪਿਤ ਤੋਏ ਗੁਰਮੁਖ ਜਿਨੇ ਧਿਆ ਪਿਤ ਮਾਤਾ ਪਿਤਾ ਗ੍ਰਮ ਸਾਹਿਤ ਸੋ ਪਿਤ ਸੰਗਤ ਸਬਾਈਆ, ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜੈ ਕਿ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬਜਾਏ, ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਬਾਰੋ ਨਿਰਮਲ ਜੀਓ ਤੈ ਮੈਲੇ, ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਮੈਂ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਗਏ ਤਿੰਨੇ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜਗੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ, ਜਨਮ ਰਤਨ ਜਨੀ ਖੱਟਿਆ
ਭਲੇ ਸੇਵਨ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੈ ਗੁਰਬਿਨਾ ਵਰਨਾ ਜਾਣੇ ਕੋਏ ਗਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮੈਨੂੰ ਸਤਿਗੁਰੂ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਵੀ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਪਾਏ ਗਏ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਭਲਾਏ ਕਹੇ ਨਾਨਕ ਆਪ ਕਰਤਾ ਪਿਓ ਕੋ ਬੁਝਾਏ ਸਿਮਰਤ ਸਿਮਰਤ ਸਾਸ ਤਰਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਬਾਜ ਸੁਣਾਉਂਦੇ ਹਰ ਬਿਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀਐ ਮਨੋ ਕੇ ਵਿਸਾਰੀਐ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕੋ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਾਹੇ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾਏ ਖੇਲ ਰਚਾਇਆ ਦਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਾਰ ਵਿਸਰੈ ਮੋ ਉਪਜੈ ਭਾਓ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲਾਇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਾਹ ਹਰ ਵਸੇ ਮਨ ਆਏ ਰਾਪ ਅਮਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਾਂ ਅੰਤ ਨਾ ਮਿਲਿਆ ਜਿਨ ਹਰ ਪੇ ਹਰ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨੂਆ ਵਨਜਾਰਾ ਇਹ ਰਸਨਾ ਤੂੰ ਅੰਦਰ ਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤ੍ਰਿਸ਼ਨਾ ਲਾ ਗਏ ਆਏ ਇਹ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਧਰਾਸਾ ਵੀਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੁਵਾ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਪੂਰਬ ਲਿਖਿਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹਾਓ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਘਰ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ
ਦੇਵ ਦ੍ਰਿਸ਼ਟੋਈ ਇਹ ਸਰਵਣ ਮੇਰੇ ਹਾਉ ਸੱਚ ਸੁਣਨੈ ਨੋ ਪਠਾਏ, ਸੱਚ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਉ ਨਵ ਨਿਧ ਇਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਸੱਚਾ ਸੁਹਿਲਾ ਸੱਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੂੰ ਭਾਵੇਂ ਗੁਰਮੁਖ ਜੀ ਨਾ ਬੁਝਾਵੇ, ਸੱਚ ਸਭਨਾ ਕਾ ਖਸਮ ਹੈ

ਅਸ਼ਟਪਦੀਆਂ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਉ

ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਰਹਾਉ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁਖ ਭੀ ਤੁਝਾ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾ।

ਸੋਖਾਈ ਨਾਨਕ ਗਰੀਬ ਟਹਿ ਪਾਇਆ ਦੁਆਰ ਹਰ ਮੇਲ ਲਹਿਓ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਬਲ ਰਹੇ ਤਾਂ ਕੋਈ ਕਿਹੋ ਆਖਾਓ ਤੁਧ ਵਿਸਰਿਆ ਮਰ ਜਾਈ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਤ ਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤ ਵੱਲੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਪ੍ਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ 'ਤੇ ਵਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪੁੱਤਰ ਹੁਕਮ ਬਖਸ਼ਿਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸਨ। ਹੁਣ ਪੰਜਾਂ ਬਾਣੀ ਨਿਤਰਮ ਸੰਪੂਰਨ ਹੋਏ ਹਨ। ਗੁਰੂ ਮਹਾਰਾਜ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਆਸਾ ਕੀ ਵਿਹਾਰ ਦੇ ਸ਼ਬਦ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਜਖੰਡ ਸਹੀ ਦਰਬਾਰ ਸਾਹਿਬ ਨੇ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਾਧ ਸੰਗਤ ਜੀ, ਆਉਣ ਵਾਲੇ ਸ਼ਨੀ ਸ਼ਨੀਵਾਰ ਬੱਚਿਆਂ ਵੱਲੋਂ, ਯੂਥ ਵੱਲੋਂ 9 ਵਜੇ ਤੋਂ ਲੈ ਕੇ ਰਾਤ ਸਵੇਰੇ 3 ਵਜੇ ਤੱਕ ਕੀਰਤਨ ਹੋਣਗੇ। 9 ਵਜੇ ਰਾਤ ਤੋਂ ਸਵੇਰੇ 3 ਵਜੇ ਤੱਕ ਸਾਰੀ ਰਾਤ ਲਗਭਗ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਮੌਜੂਦਾ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦਾਂ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸਾਜਰੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸੰਪੂਰਨ ਤਮਾਮ ਆਪ ਜੀ ਨੇ ਸਾਰੇ ਦੀਵਾਨਾਂ 'ਚ ਅੱਜ ਪ੍ਰਗਟ ਲਾਈ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਪੀ ਨੇ ਭੋਗ ਭੋਗ ਕਹਿ ਹੋਏ ਪਸਮੜ ਭੋਰ ਸਦਾਇਆ। ਵੱਡਾ ਹੋ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀਆ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ ਹੈ ਸੁਣੇ ਕਹਿ ਰੁਆਇਆ। ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਾ।

ਆਪਣੀ ਤਨ ਨਜ਼ਰੀ ਸਤਿਗੁਰ ਪਾਇਆ, ਇਹ ਜੀਵਤ ਜਿਨ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭ ਆਇਆ, ਸਤਿਗੁਰ ਮੇਰੇ ਸਤਿ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸਚੋ ਸਤ ਬੁਝਾਇਆ ਜਿਨ ਸਚੋ ਸਤ ਬੁਝਾਇਆ।

ਸਦਾਈਐ ਜੀਉ ਪਿੰਡ ਸਭ ਸਦਾ ਦੇਖਾ ਜੇ ਆਪ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨ ਹੋ ਨਿਜ ਸਦਾਈਐ ਜੇ ਜਰਵਾਣਾ ਪਰ ਹਰੈ ਦਰਵੇਸ਼ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਪਿੰਨ ਸਤਿਗੁਰ ਕਿਨਣ ਪਾਇਓ, ਪਿੰਨ ਸਤਿਗੁਰ ਕਿਨਣ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸਤਿ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸੱਚਾ ਸਾਹਿਬ ਇੱਕ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਦਿੱਤ ਮੇਰੇ ਸੱਚ ਤੱਤ ਨੇ ਸੱਚ ਕਮਾਇਆ ਸਤਿਗੁਰੂ ਮੇਰਾ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤਿ ਜਾਣ ਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਹਿ ਆਇਆ ਵਿੱਚ

ਭਾਵਦ ਦਰਸੋਨ ਕੀਰਤ ਗਾਵਦੇ ਨਾਨਕ ਕਰਮ ਵਰ ਧੁਨ ਨਹਿਨੀ ਧਾਵਦੇ ਇੱਕ ਮੂਲ ਅਬਜਰ ਆਪਣਾ ਅਣ ਹੁੰਦਾ ਆਪ ਗਣਾਇੰਦੇ ਹਾਂ ਢਾਡੀ ਕੰਨੀ ਚ ਜਾਤ ਹੋਰ ਕੰਜਾਰ ਸਦਾਇੰਦੇ ਤਿੰਨ ਮੰਗਾਂ ਚ ਪਜੇ ਧਿਆਂਦੇ ਤਿੰਨ ਮੰਗਾਂ ਜਿਤ ਜਾਤੇ ਆਇੰਦੇ।

ਦਾਨ ਮਹਿੰਦਾ ਤਲੀ ਖਾ ਕੇ ਜਮੀਲਾ ਤਮਸਤਕ ਲਾਈਐ ਕੂੜਾ ਲਾਲਚ ਛੱਡੀ ਹੋਏ ਕਮਨ ਅਲੱਖ ਤੇ ਆਈਐ ਫਲ ਤੇ ਵੇਹ ਪਾਈਏ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ ਦੇ ਪਾਈਐ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈ।

ਕੋਟੀ ਤੁਰ ਕਰਮ ਜਿਨ੍ਹਾਂ ਕੋ ਬੁੱਧ ਪਾਇਆ ਤਾਂ ਤਿੰਨੀ ਕਸਮ ਧਿਆਇਆ। ਇਹਨਾਂ ਦਿਨ ਤੱਕ ਬਸ ਕਿਸ਼ਨਾ ਹਿੱਤ ਵੇਖੀ ਜਗਤੇ ਪਾਇਆ, ਇੱਕ ਨੰਡ ਤੋਂ ਮੇਲ ਹੈ ਕੱਪ ਤੋਂ ਦਿਖਵਾਇਆ, ਗੁਰ ਕਿਰਪਾ ਤੇ ਜਾਣੇ ਜਿੱਥੇ ਤਾਪ ਬੁਝਾਇਆ, ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

ਸਾਧਨਾ ਮਾਰੀਏ ਜਿਹਾ ਕਾਲੇ ਕਾਲ ਨਾ ਤੇ ਪਚਾਰੀਏ ਅਸੀਂ ਕਲ ਨਾ ਖੇਡੀ ਜਿੱਤ ਤਰ ਕੇ ਹਾਰੀਏ ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ।

ਕੱਪੜ ਰੂਪ ਸੁਹਾਵਣ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਸੰਗ ਆਪਣਾ ਆਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵ ਦੇ ਰਾਹੀਂ ਭੀੜੇ ਗਏ ਜਾਵਨਾ ਨੰਗਾ ਦੋ ਜਗ ਚਾਲਿਆ ਤਾਂ ਦਿਸ਼ਾ ਕਰ ਡਰਾਵਨਾ ਕਰ ਔਗਣ ਪਛਤਾਵਨਾ ਕਰ ਔਗਣ ਪਛਤਾਵ

ਗੁਰੂ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋ ਪ੍ਰਵਾਨ ਤਾਂ ਕਿਸਮੇ ਕਾ ਮੈਲ ਪਾਏ ਸੀ, ਕਿਸਮੇ ਭਾਵੇ ਸੋ ਕਰੇ ਮੈਨੂੰ ਚੰਦੇ ਸੋ ਫਲ ਪਾਏ ਸੀ। ਆਦਰ ਕੇ ਪੈਦਾ ਜੈਸੀ

ਹੋੜ ਚਿੱਤ ਅੰਦਰ ਸਭ ਕੋ ਇੱਕ ਨਦਰੀ ਹੇਠ ਚਲਾਇੰਦਾ ਆਪੇ ਦੇ ਬਣੇ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇ ਦੇ ਸਿਰ ਸਿਰ ਧੰਦਾ ਲਾਇੰਦਾ ਨਦਰ ਉਹ ਪੱਠੇ ਜੇਕਰ ਸੁਲਤਾਨ ਕਾਹ ਕਰਾਇੰਦਾ ਧਰਮ ਗਣ ਭੇਖਣਾ ਪਾਇੰਦਾ ਧਰਮ।

ਔੜ ਜਿਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਕਾਲ ਗੁਰੂ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਿਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ।

0: ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੇ ਵੜਿਆਈਆਂ ਕਿਛ ਕਹਿੰਦਾ ਕਹਿਣ ਜਾਏ, ਸੋ ਕਰਤਾ ਕਾਦਰ ਕਰਿੰਦਰ ਜੀ ਅਰਜਿਕ ਸੰਭਾਲ, ਸਾਈ ਕਾਰ ਕਮਾਮ ਨੇ ਤੁਰ ਛੋਟੇ ਤੇ ਨਾ ਪਾਏ, ਨਾਨਕ ਕੇ ਬਾਹਰ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸ਼ਹਿਰ ਜਾਏ, ਸੋ ਕਰੇ ਜਿਤ ਸ਼ਹਿਰ ਜਾਏ।

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਐਤਵਾਰ ਨੂੰ ਮਨਾਏ ਜਾ ਰਹੇ ਹਨ, ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਭਾਈ ਅਜੀਤਪਾਲ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਜੀ ਸਤਰਾਣਾ, ਭਾਈ ਬਲਵੀਰ ਸਿੰਘ ਜੀ ਰਾਜਪੁਰ, ਜਨਰਲ ਭਾਈ ਲਾਭ ਸਿੰਘ ਜੀ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਨਾਮ ਸਿੰਘ ਛੀਨਾ, ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਸੂਰਬੀਰ ਯੋਧਿਆਂ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਕੱਲ੍ਹ ਨੂੰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਉਪਰੰਤ ਜੋ ਸਾਰਾ ਦਿਨ ਵਿਸ਼ੇਸ਼ ਦੀਵਾਨ ਸਜਣੇ ਸਜ ਰਹੇ ਹਨ, ਜਿਸ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਸ਼ਨੀਵਾਰ ਨੂੰ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤੱਕ ਜੋ ਰਹਿਣ ਸਭਾਈ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ

ਅਤੇ ਜੁਗੋ ਜੁਗ ਅਟਲ ਸਤਿਗੁਰੂ ਜਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸਤਿਗੁਰਾਂ ਦੇ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਦਾ ਜੋ ਅਲਾਹੀ ਹੁਕਮ ਹੈ ਉਹ ਗੁਰਬਾਣੀ ਦੇ ਸਰੂਪ ਅੰਦਰ ਬਖਸ਼ਿਸ਼ ਹੋਇਆ ਹੈ। ਉਸ ਰੱਬੀ ਹੁਕਮ ਨੂੰ ਸਰਵਨ ਕਰਨ ਵਾਸਤੇ ਜੁੜ ਬੈਠੇ ਹਾਂ। ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਕਿਉਂਕਿ ਹੁਕਮਨਾਮਾ ਲੈਣ ਦੀ ਜਿਹੜੀ ਮਰਿਆਦਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਰੰਭ ਕਰਵਾਈ ਹੈ। ਇਹ ਦੁਨੀਆ ਦਾ ਸਭ ਤੋਂ ਪਹਿਲਾ ਕਾਰਜ ਹੈ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਵੀ ਕਿਸੇ ਗ੍ਰੰਥ ਦੇ ਵਿੱਚੋਂ ਹੁਕਮਨਾਮਾ ਲੈਣਾ, ਆਵਾਜ਼ ਲੈਣੀ। ਅਤੇ ਉਹ ਗ੍ਰੰਥ ਕੋਈ ਸਧਾਰਨ ਗ੍ਰੰਥ ਨਹੀਂ, ਉਹ ਗੁਰੂ ਗ੍ਰੰਥ ਹੋ ਗਿਆ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਦੇ। ਅਤੇ ਬਾਬਾ ਬੁੱਢਾ ਸਾਹਿਬ ਜੋ ਪਹਿਲਾ ਹੁਕਮਨਾਮਾ ਲੈਂਦੇ ਆ ਅਤੇ ਸੰਗਤਾਂ ਨੂੰ ਸਰਵਨ ਕਰਵਾਉਂਦੇ ਆ, ਉਸ ਸਮੇਂ ਤੋਂ ਇਹ ਮਰਿਆਦਾ ਚੱਲਦੀ ਆ ਰਹੀ ਹੈ। ਜਦੋਂ ਵੀ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਹੁਕਮਨਾਮਾ ਲਿਆ ਜਾਂਦਾ ਹੈ। ਅੱਜ ਦਾ ਜੋ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਰਾਗ ਸੂਹੀ ਅਸ਼ਟਪਦੀਆ

ਹਉ ਤਿਸ ਪਹਿ ਆਪ ਵੇਚਾਈ। ਅੱਜ ਦਾ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 757 ਉੱਪਰ, 57 ਅਤੇ 58 ਉੱਪਰ ਅੰਕਿਤ ਹੈ। ਸਤਿਗੁਰੂ ਜੀ ਇਹ ਪਾਵਨ ਸ਼ਬਦ ਰਾਗ ਸੂਹੀ ਦੇ ਵਿੱਚ ਬਖਸ਼ਿਸ਼ ਕਰ ਰਹੇ ਆ। ਰਾਗ ਸੂਹੀ ਅਸ਼ਟਪਦੀਆ, ਜਿਸ ਤੋਂ ਭਾਵ ਅੱਠ ਪਦੇ ਵੀ ਨੇ, ਅਤੇ ਪਦਿਆਂ ਦੇ ਰੂਪ ਵਿੱਚ ਇਹ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਮਹੱਲਾ ਚੌਥਾ ਤੋਂ ਭਾਵ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦਾ ਸੰਕੇਤ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾਚਰਨ ਬਖਸ਼ਿਸ਼ ਕਰਦੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਸਤਿਗੁਰੂ ਜੀ ਆਰੰਭਤਾ ਹੀ ਇੱਕ ਤੋਂ ਕਰਦੇ ਆ। ਇਹ ਵੀ ਬਹੁਤ ਵੱਡੀ ਵਿਲੱਖਣਤਾ ਹੈ ਦੁਨੀਆਂ ਦੇ ਇਤਿਹਾਸ ਵਿੱਚ, ਵੀ ਇੱਕੋ ਇੱਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜਿਹਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਸਤਿਗੁਰੂ ਜੀ ਨੇ ਇੱਕ ਓਅੰਕਾਰ ਤੋਂ ਆਰੰਭਤਾ ਕੀਤੀ ਹੈ। ਕੇਵਲ ਇੱਕੋ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ, ਅਤੇ ਸਾਰੀ ਬਾਣੀ ਦੇ ਵਿੱਚ ਇੱਕ ਦੀ ਗੱਲ ਹੈ। ਇੱਕ ਦੇ ਨਾਲ ਕਿੱਦਾਂ ਮਿਲਿਆ ਜਾਵੇ, ਅੱਜ ਦੇ ਸ਼ਬਦ ਵਿੱਚ ਵੀ ਮਿਲਾਪ ਕਿਸ ਤਰ੍ਹਾਂ ਹੋਵੇ, ਅੰਦਰਲੀ ਜਿਹੜੀ ਤੜਫ ਹੈ ਉਹਦੇ ਬਾਰੇ ਸਤਿਗੁਰੂ ਜੀ ਦੱਸ ਰਹੇ ਹੈ। ਇੱਕ ਓਅੰਕਾਰ ਕਿ ਉਹ ਇੱਕ ਹੈ, ਸਮੁੱਚੇ ਬ੍ਰਹਿਮੰਡ ਦੇ ਵਿੱਚ ਇੱਕ ਰਸ ਵਿਆਪਕ ਹੈ, ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਹੁਣ ਉਸ ਇੱਕ ਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਦੀ ਤਾਂਘ ਚਾਹੀਦੀ ਹੈ, ਕਿੱਦਾਂ ਦੀ ਭਾਵਨਾ ਚਾਹੀਦੀ ਹੈ, ਕਿੰਨੀ ਕੁ ਤੜਫ ਚਾਹੀਦੀ ਹੈ, ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ। ਕਿਉਂਕਿ ਇਹ ਜਿਹੜਾ ਸੌਦਾ ਹੈ ਬੜਾ ਮਹਿੰਗਾ ਹੈ, ਦੁਨੀਆਂ ਦੀਆਂ ਦਾਤਾਂ ਦੇ ਬਰਾਬਰ ਅਸੀਂ ਪਰਮਾਤਮਾ ਨੂੰ ਨਹੀਂ ਤੋਲ ਸਕਦੇ। ਕੋਈ ਆਖੇ ਮੇਰੇ ਕੋਲ ਧਨ ਬਹੁਤ ਹੈ, ਸ਼ਾਇਦ ਰੱਬ ਮੈਨੂੰ ਮਿਲ ਜਾਵੇ, ਮੇਰੇ ਕੋਲ ਪ੍ਰੋਪਰਟੀ ਬਹੁਤ ਹੈ, ਮੈਂ ਧਨ ਦੇ ਕੇ ਧਰਮ ਨੂੰ ਖਰੀਦ ਲਵਾਂਗਾ, ਗੁਰੂ ਨੂੰ ਖਰੀਦ ਲਵਾਂਗਾ। ਸੱਚ ਕਰਕੇ ਜਾਣਿਓ, ਧਨ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਵੀ ਖਰੀਦਿਆ ਨਹੀਂ ਗਿਆ, ਪਰਮਾਤਮਾ ਤੇ ਬੜੀ ਦੂਰ ਦੀ ਗੱਲ ਹੈ। ਪ੍ਰੇਮ ਦੀ ਇਹ ਖੇਡ ਹੈ ਸਾਰੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਦੇ ਅੱਗੇ ਬੜੀਆਂ ਸ਼ਰਤਾਂ ਰੱਖੀਆਂ ਗਈਆਂ ਆ। ਭਾਈ ਮਨੀ ਸਿੰਘ ਨੂੰ ਬੜੇ ਲਾਲਚ ਦਿੱਤੇ ਗਏ ਆ, ਪਰ ਉਹ ਜਿਹੜੇ ਸਿੱਖ ਨੇ ਉਹ ਕਿਸੇ ਲਾਲਚ ਦੇ ਵਿੱਚ ਨਹੀਂ ਆਏ, ਉਹਨਾਂ ਨੂੰ ਕੋਈ ਠੱਗ ਨਹੀਂ ਸਕਿਆ, ਨਾ ਉਹ ਮਰੇ ਨਾ ਠੱਗੇ ਜਾਹੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਹੂਰਾਂ ਦੇ ਲਾਲਚ ਦਿੱਤੇ ਗਏ, ਵਜ਼ੀਰੀਆਂ ਦੇ ਲਾਲਚ ਦਿੱਤੇ ਗਏ, ਤੁਹਾਡਾ ਆਨੰਦਪੁਰ ਸਾਹਿਬ ਸੋਹਣਾ ਬਣਾ ਦਿਆਂਗੇ, ਬੜੇ ਲਾਲਚ ਦਿੱਤੇ ਆ, ਪਰ ਸਾਹਿਬਜ਼ਾਦੇ ਕਿਸੇ ਵੀ ਲਾਲਚ ਦੇ ਵਿੱਚ ਨਹੀਂ ਆਏ। ਗੁਰੂ ਦੇ ਸਿੱਖ ਜੇ ਉਹ ਲਾਲਚ ਵਿੱਚ ਨਹੀਂ ਆਉਂਦੇ, ਤੇ ਯਾਦ ਰੱਖਿਓ, ਫਿਰ ਪਰਮਾਤਮਾ ਨੂੰ ਕੋਈ ਮਨੁੱਖ ਆਖੇ ਮੈਂ ਦੁਨੀਆਂ ਦੀਆਂ ਵਸਤੂਆਂ ਦੇ ਕੇ ਖਰੀਦ ਲਵਾਂਗਾ, ਇਹ ਨਹੀਂ ਹੋ ਸਕਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ। ਇਸ ਕਰਕੇ ਅੱਜ ਦੇ ਪਾਵਨ ਸ਼ਬਦ ਅੰਦਰ ਇੱਕ ਤੇ ਅੰਦਰਲੀ ਜਿਹੜੀ ਤੜਫ ਹੈ, ਉਸ ਤੜਫ ਦੇ ਬਾਰੇ ਸਾਨੂੰ ਦੱਸ ਰਹੇ ਆ ਵੀ ਜੇ ਪਰਮਾਤਮਾ ਨੂੰ ਮਿਲਣਾ ਹੈ ਅੰਦਰ ਕਿਹੋ ਜਿਹੀ ਤਾਂਘ ਚਾਹੀਦੀ ਹੈ,
ਕਿਹੋ ਜਿਹੀ ਅੰਦਰ ਭਾਵਨਾ ਚਾਹੀਦੀ ਹੈ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਪਾਤਸ਼ਾਹ ਕਹਿੰਦੇ ਹੇ ਭਾਈ, ਕੋਈ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੇ ਨਾਲ ਮਿਲਾ ਦੇਵੇ ਤੇ ਮੈਂ ਕੀ ਕਰਾਂ ਉਹਦੇ ਬਦਲੇ। ਹਉ ਤਿਸ ਪੈ ਆਪ ਵਿੱਚ ਆਈ, ਮੈਂ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦੇਵਾਂ। ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੈ ਤਾਈ। ਕਹਿੰਦੇ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਮੇਰੇ ਅੰਦਰਲੀ ਇਹ ਤਾਂਘ ਹੈ, ਇਹ ਭਾਵਨਾ ਹੈ ਵੀ ਕੋਈ ਐਸਾ ਵਡਭਾਗਾ ਜਨ ਹੋਵੇ, ਕੋਈ ਜਨ ਹਰ ਸਿਉ ਦੇਵੈ ਜੋਰ। ਚਰਨ ਗਹੋਂ ਬਕੋਂ ਸੁਬਰਸਨਾ ਦੀਜਹਿ ਪ੍ਰਾਨ ਅਕੋਰ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕੋਈ ਮੈਨੂੰ ਮੇਰੇ ਪਿਆਰੇ ਦੇ ਨਾਲ ਮਿਲਾ ਦੇਵੇ, ਕੋਈ ਜਨ ਹਰ ਸਿਉ ਦੇਵੈ ਜੋਰ, ਮੈਨੂੰ ਉਹਦੇ ਨਾਲ ਜੋੜ ਦੇਵੇ। ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂ, ਉਹਦੀ ਸੇਵਾ ਕਰਾਂ। ਬਕੋਂ ਸੁਬਰਸਨਾ ਦੀਜਹਿ ਪ੍ਰਾਨ ਅਕੋਰ, ਮੈਂ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦੇਵਾਂ। ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੈ ਤਾਈ। ਮੈਨੂੰ ਕਿਤੇ ਉਹਦਾ ਦੀਦਾਰ ਹੋ ਜਾਵੇ, ਕਿਤੇ ਉਸ ਪਿਆਰੇ ਦੀ ਮੈਨੂੰ ਝਲਕ ਪੈ ਜਾਵੇ। ਉਹਦੀ ਇੱਕ ਝਲਕ ਵਾਸਤੇ, ਉਹਦੇ ਦੀਦਾਰ ਵਾਸਤੇ ਮੇਰਾ ਮਨ ਅੰਦਰੋਂ ਤੜਫਦਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੇਰੇ ਤੇ ਐਸੀ ਬਖਸ਼ਿਸ਼ ਕਰ, ਤੇਰੇ ਦੀਦਾਰ ਮੈਨੂੰ ਹੋ ਜਾਣ, ਕਿਉਂਕਿ ਮੇਰਾ ਮਨ ਅੰਦਰੋਂ ਲੋਚਦਾ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ। ਬਿਲਪ ਕਰੈ ਚਾਤਰਕ ਕੀ ਨਿਆਈ। ਜਿਵੇਂ ਪਪੀਹਾ ਸਵੰਤੀ ਬੂੰਦ ਵਾਸਤੇ ਤਰਸਦਾ ਆ ਨਾ, ਇਸੇ ਤਰ੍ਹਾਂ ਮੇਰਾ ਮਨ ਅੰਦਰੋਂ ਤੜਫਦਾ ਹੈ। ਉਸ ਪਪੀਹੇ ਦੀ ਤਰ੍ਹਾਂ ਮੈਨੂੰ ਵੀ ਉਹ ਅੰਮ੍ਰਿਤ ਬੂੰਦ ਦੀ ਪ੍ਰਾਪਤੀ ਹੋ ਜਾਵੇ। ਉਹ ਕਿਹੜੀ ਬੂੰਦ ਹੈ? ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਦਰਸ਼ਨ ਹਰ ਦੇਖਣ ਕੈ ਤਾਈ। ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ। ਕਹਿੰਦੇ ਜਿਸ ਅੰਮ੍ਰਿਤ ਦੀ ਬੂੰਦ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਨਾ, ਉਹ ਅੰਮ੍ਰਿਤ ਤੈਨੂੰ ਗੁਰੂ ਦੇ ਕੋਲੋਂ ਮਿਲਣਾ ਹੈ। ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਐਸੀ ਜਿਹੜੀ ਅੰਦਰਲੀ ਤੜਫ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ। ਬਿਲਪ ਕਰੈ ਚਾਤਰੱਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਕਹਿੰਦੇ ਮੇਰਾ ਮਨ ਅੰਦਰੋਂ ਸ਼ਾਂਤ ਨਹੀਂ ਹੁੰਦਾ ਜਦ ਤੱਕ ਮੈਂ ਤੇਰੇ ਦੀਦਾਰ ਨਾ ਕਰ ਲਵਾਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਕਿਉਂਕਿ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰਾ ਜਿਹੜਾ ਜੀਵਨ ਹੈ ਉਹ ਵਿਕਾਰਾਂ ਦੇ ਵਿੱਚ ਚਲੇ ਜਾਂਦਾ ਹੈ, ਉਹ ਕਲਯੁਗ ਦੇ ਵਿੱਚ ਚਲੇ ਜਾਂਦਾ ਹੈ। ਮਨ ਜਿਹੜਾ ਉਹ ਗੰਦਗੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਗੰਦਗੀ ਕਾਹਦੀ ਹੈ? ਵਿਕਾਰਾਂ ਦੀ। ਅੱਜ ਦੇ ਪਾਵਨ ਸ਼ਬਦ ਅੰਦਰ ਇਹ ਜਿਹੜੀ ਤੜਫ ਹੈ ਕਿ ਮੈਨੂੰ ਉਸ ਪਿਆਰੇ ਦੇ ਦੀਦਾਰ ਹੋ ਜਾਣ, ਉਹਦੇ ਬਾਰੇ ਸਤਿਗੁਰੂ ਜੀ ਸਾਨੂੰ ਦੱਸ ਰਹੇ ਆ।

ਪਾਤਸ਼ਾਹ ਕਹਿੰਦੇ ਕੋਈ ਮੈਨੂੰ ਆਨ ਮਿਲਾਵੇ, ਆ ਕੇ ਮਿਲਾ ਦੇਵੇ। ਕਿਹਨੂੰ ਮਿਲਾ ਦੇਵੇ? ਮੇਰਾ ਪ੍ਰੀਤਮ ਪਿਆਰਾ, ਉਹ ਜਿਹੜਾ ਮੇਰਾ ਪ੍ਰੀਤਮ ਹੈ, ਮੇਰੇ ਸਾਹਾਂ ਦੇ ਨਾਲ ਵਸਣ ਵਾਲਾ ਹੈ ਪਰ ਮੈਨੂੰ ਨਹੀਂ ਦਿਸਦਾ। ਹੁਣ ਤਿਸ ਪੈ ਆਪ ਵਿਚਾਈ, ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦੇਵਾਂ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਕਿਉਂਕਿ ਸੌਦਾ ਇਹੀ ਹੈ ਵੀ ਮਨ ਵੇਚਣਾ ਪੈਣਾ। ਜਦੋਂ ਭਾਈ ਲੈਣਾ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਨਾ, ਸਾਰਾ ਕੁਝ ਹੋ ਗਿਆ, ਭਾਈ ਲਹਿਣੇ ਦੇ ਨੇਤਰ ਭਰ ਗਏ। ਪਾਤਸ਼ਾਹ ਕਹਿੰਦੇ ਲਹਿਣੇ ਆ, ਨੇਤਰ ਕਿਉਂ ਭਰੇ ਆ? ਕਹਿਣ ਲੱਗਾ ਪਾਤਸ਼ਾਹ, ਮੈਂ ਤੁਹਾਡੇ ਦੀਦਾਰ ਕਰਨ ਵਾਸਤੇ ਆਇਆ, ਤੁਸੀਂ ਪੈਦਲ ਆਏ, ਮੈਂ ਘੋੜੇ ਤੇ ਚੜ੍ਹ ਕੇ, ਮੈਨੂੰ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਗੁਰੂ ਨਾਨਕ ਹੋ। ਪਾਤਸ਼ਾਹ ਕਹਿੰਦੇ ਲਹਿਣੇ ਆ, ਛੱਡ ਇਹ ਗੱਲ, ਦੱਸ ਕੀ ਲੈਣ ਆਇਆ। ਤੇ ਇੱਕ ਗੱਲ ਆਖੀ, ਕਹਿਣ ਲੱਗਾ ਪਾਤਸ਼ਾਹ, ਮੈਂ ਤੇਰੇ ਸਿੱਖਾਂ ਦੇ ਕੋਲੋਂ ਬਾਣੀ ਸੁਣੀ, ਮੇਰੇ ਅੰਦਰ ਤਰਫ ਪੈਦਾ ਹੋਈ ਹੈ, ਮੈਂ ਤੁਹਾਡੇ ਦੀਦਾਰ ਕਰਨ ਵਾਸਤੇ, ਮੈਂ ਤੇਰੇ ਦਰ ਤੋਂ ਨਾਮ ਦੀ ਦਾਤ ਲੈਣ ਵਾਸਤੇ ਆਇਆ। ਜਿਹੜੀ ਦਾਤ ਭਾਈ ਜੋਧ ਨੂੰ ਦਿੱਤੀ ਹੈ, ਜਿਹੜੀ ਦਾਤ ਉਹਨਾਂ ਸਿੱਖਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ। ਅਤੇ ਮੇਰੇ ਸਾਹਿਬ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਲਹਿਣਿਆ, ਤੂੰ ਰਸਤੇ ਦੇ ਵਿੱਚ ਮਿਲਿਆ, ਤੂੰ ਪੁੱਛਿਆ ਮੈਂ ਗੁਰੂ ਨਾਨਕ ਦੇ ਘਰ ਜਾਣਾ, ਤੂੰ ਆਪਣੇ ਘੋੜੇ ਦੀ ਵਾਗ ਫੜਾ ਦਿੱਤੀ, ਇੱਥੋਂ ਤੱਕ ਪਹੁੰਚ ਗਿਆ, ਪਰ ਜੇ ਰੱਬ ਦੇ ਘਰ ਵਿੱਚ ਪਹੁੰਚਣਾ ਤੈਨੂੰ ਆਪਣੇ ਮਨ ਦੀ ਵਾਗ ਫੜਾਉਣੀ ਪੈਣੀ ਹੈ, ਤੈਨੂੰ ਆਪਣੇ ਮਨ ਦੀ ਵਾਗ ਫੜਾਉਣੀ ਪੈਣੀ। ਕੀ ਤਿਆਰ ਹੈ? ਯਾਦ ਰੱਖਿਓ, ਭਾਈ ਲਹਿਣੇ ਦੀ ਝੋਲੀ ਵਿੱਚ ਗੁਰੂ ਨਾਨਕ ਨੇ ਜਿਹੜੀ ਪਹਿਲੀ ਦਾਤ ਪਾਈ ਉਹ ਦਾਤ ਸੀ ਗਰੀਬੀ। ਗੁਰੂ ਨਾਨਕ ਨੇ ਆਪ ਪੈਦਲ ਚੱਲ ਕੇ ਦੱਸਿਆ ਵੀ ਸਿੱਖ ਦੇ ਅੰਦਰ ਸਿੱਖੀ ਉਦਣ ਪੈਦਾ ਹੁੰਦੀ ਹੈ ਜਿੱਦਣ ਸਾਡੇ ਅੰਦਰ ਗਰੀਬੀ ਜਨਮ ਲੈਂਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਕਦੀ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ, ਤੇ ਬੂਟੇ ਜਿੱਥੇ ਲਾਏ ਜਾਂਦੇ ਨੇ ਬੂਟੇ ਦੀਆਂ ਜੜ੍ਹਾਂ ਹੁੰਦੀਆਂ। ਪਾਤਸ਼ਾਹ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਕੀ ਨੇ? ਸਤਿਗੁਰੂ ਕਹਿਣ ਲੱਗੇ, ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਨੇ ਨਿਮਰਤਾ। ਇਹ ਪਹਿਲੀ ਦਾਤ ਗੁਰੂ ਨਾਨਕ ਨੇ ਭਾਈ ਲਹਿਣੇ ਦੀ ਝੋਲੀ ਵਿੱਚ ਪਾਈ ਸੀ ਨਿਮਰਤਾ। ਇਹ ਦਾਤ ਬਾਬੇ ਬੁੱਢੇ ਦੀ ਝੋਲੀ ਵਿੱਚ ਪਾਈ ਸੀ ਨਿਮਰਤਾ, ਜਿਹੜਾ ਸਾਰੀ ਉਮਰ 125 ਸਾਲ ਦੀ ਆਰਜ਼ ਹੋ ਗਈ ਪਰ ਬਾਬੇ ਬੁੱਢੇ ਨੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਅੱਜ ਤੇ ਕੋਈ 4 ਦਿਨ ਪਾਠ ਕਰ ਲਵੇ, ਕੋਈ ਸੇਵਾ ਕਰ ਲਵੇ, ਕਹਿੰਦਾ ਮੇਰੇ ਵਰਗਾ ਕੌਣ ਹੈ ਜੀ, ਹੰਕਾਰ ਆ ਜਾਂਦਾ। ਪਰ ਧੰਨ ਹੈ ਬਾਬਾ ਬੁੱਢਾ ਸਾਹਿਬ, ਧੰਨ ਹੈ ਭਾਈ ਲਹਿਣਾ। ਹੁਣ ਸਤਿਗੁਰੂ ਜੀ ਮਨ ਦੀ ਗੱਲ ਕਰਦੇ ਨੇ, ਕਹਿੰਦੇ ਮਨ ਦੀ ਵਾਗ ਫੜਾ ਦੇ ਤੇ ਪਰਮੇਸ਼ਰ ਦੇ ਘਰ ਵਿੱਚ ਪਹੁੰਚ ਜਾਵੇਂਗਾ। ਕਿਉਂਕਿ ਸਿੱਖੀ ਨੂੰ ਪ੍ਰਾਪਤ ਕਰਨ ਦਾ ਇਹ ਸੌਦਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰਾ ਪਾਸ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਕਹਿੰਦੇ ਜਿਹੜਾ ਸਿੱਖ ਗੁਰੂ ਅੱਗੇ ਆਪਣੇ ਆਪ ਨੂੰ ਭੇਟਾ ਕਰ ਦਿੰਦਾ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਮਹਾਰਾਜ ਕਹਿੰਦੇ ਕੋਈ ਆਨ ਮਿਲਾਵੈ, ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਕਹਿੰਦੇ ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦੇਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਦਰਸ਼ਨ ਹਰ ਦੇਖਣ ਕੈ ਤਾਈ। ਕਾਹਦੇ ਵਾਸਤੇ? ਕਹਿੰਦੇ ਮੈਨੂੰ ਉਸ ਮਾਲਕ ਦੇ ਦੀਦਾਰ ਹੋ ਜਾਣ ਜਿਹੜਾ ਮੇਰਾ ਪ੍ਰੀਤਮ ਹੈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ ਰਹਾਉ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਵਾਹਿਗੁਰੂ ਅਕਾਲ ਪੁਰਖ ਮੇਰੇ ਤੇ ਕਿਰਪਾ ਕਰੇ, ਕਿਰਪਾ ਕਰੇ ਤਾਂ ਸਤਿਗੁਰ ਮੇਲੇ। ਕਿਉਂਕਿ ਕਿਰਪਾ ਦੀ ਨਿਸ਼ਾਨੀ ਹੈ ਉਹ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਅਕਾਲ ਪੁਰਖ ਦੇ ਤਰਸ ਦੀ ਨਿਸ਼ਾਨੀ ਕੀ ਹੈ? ਤਰਸ ਪਿਆ, ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਸਤਿਗੁਰੂ ਮਿਲ ਜਾਂਦਾ ਫਿਰ ਨਾਮ ਦੀ ਦਾਤ ਮਿਲ ਜਾਂਦੀ ਹੈ।
ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਹਰਿਆ। ਤਰਸ ਦੀ ਨਿਸ਼ਾਨੀ ਹੈ ਗੁਰੂ ਮਿਲਦਾ, ਜਦੋਂ ਗੁਰੂ ਮਿਲਦਾ ਤੇ ਨਾਮ ਮਿਲ ਜਾਂਦਾ। ਗੁਰੂ ਨੇ ਸਾਨੂੰ ਨਾਮ ਦੀ ਦਾਤ ਦੇ ਦੇਣੀ ਹੈ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਦਰਸ਼ਨ ਹਰ ਦੇਖਣ ਕਹਿ ਤਾਈ, ਸੱਚੇ ਪਾਤਸ਼ਾਹ ਤੇਰੇ ਦੀਦਾਰ ਮੈਨੂੰ ਹੋ ਜਾਣ ਤੇ ਕਿਰਪਾ ਕਰ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਜੋ ਸਾਡੇ ਤੇ ਤਰਸ ਕਰੇ ਸਾਨੂੰ ਗੁਰੂ ਦੇ ਨਾਲ ਮਿਲਾ ਦੇਵੇ। ਹਰ ਹਰ ਨਾਮ ਧਿਆਈ ਤੇ ਮੈਂ ਸਦਾ ਉਹਦਾ ਨਾਮ ਧਿਆਉਂਦਾ ਰਹਾਂ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਧਿਆਇਆ ਜਾਣਾ ਹੈ, ਆਪਣੀ ਮਰਜ਼ੀ ਦੇ ਨਾਲ ਨਹੀਂ, ਗੁਰੂ ਦੀ ਕਿਰਪਾ ਦੇ ਨਾਲ। ਬੜੀ ਵੱਡੀ ਗੱਲ ਜੇ, ਆਪਣੇ ਜ਼ੋਰ ਦੇ ਨਾਲ ਨਾਮ ਨਹੀਂ ਧਿਆਉਣਾ, ਗੁਰੂ ਦੀ ਕਿਰਪਾ ਦੇ ਨਾਲ ਨਾਮ ਧਿਆਉਣਾ ਹੈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਕਿਉਂਕਿ ਜ਼ੋਰ ਦੇ ਨਾਲ ਕੋਈ ਆਖੇ ਨਾ ਵੀ ਸ਼ਾਇਦ ਮੈਂ ਰੱਬ ਦਾ ਨਾਂ ਜਪ ਕੇ ਪਰਮਾਤਮਾ ਤੱਕ ਪਹੁੰਚ ਜਾਵਾਂ, ਬੜੇ ਨੇ ਅੱਜ ਜ਼ੋਰ ਲਾ ਰਹੇ ਪਿਆਰਿਓ। ਜ਼ੋਰ ਲਾਉਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਪ੍ਰੇਮ ਦੇ ਨਾਲ ਹੁੰਦੀ ਹੈ, ਉਹਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ। ਹਰ ਹਰ ਨਾਮ ਧਿਆਈ, ਹੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਸਤਿਗੁਰੂ ਦੇ ਨਾਲ ਮਿਲਾ ਦੇ, ਮੈਂ ਤੇਰਾ ਨਾਮ ਸਦਾ ਧਿਆਉਂਦਾ ਰਹਾਂ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਆ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਤੇ ਸੱਚੇ ਪਾਤਸ਼ਾਹ ਜੇ ਤੂੰ ਮੈਨੂੰ ਸੁੱਖ ਦੇਵੇ ਨਾ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਮੈਂ ਤਾਂ ਵੀ ਤੇਰਾ ਨਾਮ ਧਿਆਵਾਂ, ਤੈਨੂੰ ਅਰਾਧਾਂ। ਜੇ ਤੂੰ ਮੈਨੂੰ ਸੁੱਖ ਦੇਵੇਂ ਤੇ ਮੈਂ ਤੈਨੂੰ ਹੀ ਅਰਾਧਾਂ, ਇਹ ਨਿਗਾ ਵੀ ਸੁੱਖ ਦੇ ਵਿੱਚ ਮੈਂ ਤੈਨੂੰ ਭੁੱਲ ਜਾਵਾਂ। ਅਕਸਰ ਮਨੁੱਖ ਸੁੱਖ ਦੇ ਵਿੱਚ ਭੁੱਲ ਜਾਂਦਾ, ਪਰ ਮਹਾਰਾਜ ਕਹਿੰਦੇ ਹੇ ਪਾਤਸ਼ਾਹ ਜੇ ਤੂੰ ਮੈਨੂੰ ਸੁੱਖ ਦੇਵੇਂ ਮੈਂ ਫਿਰ ਵੀ ਤੈਨੂੰ ਅਰਾਧਾਂ, ਦੁੱਖ ਵੀ ਤੁਝੇ ਧਿਆਈ। ਜੇ ਦੁੱਖ ਵੀ ਆ ਜਾਵੇ ਨਾ, ਕੇਤਿਆਂ ਦੂਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਜੇ ਕਿਤੇ ਦੁੱਖ ਵੀ ਆ ਜਾਵੇ ਤੇ ਮੈਂ ਤੈਨੂੰ ਧਿਆਉਂਦਾ ਰਹਾਂ, ਤੈਨੂੰ ਛੱਡ ਕੇ ਕਿਤੇ ਜਾਵਾਂ ਨਾ। ਇਹ ਨਿਗਾ ਵੀ ਸੁੱਖ ਦੇ ਵਿੱਚ ਮੈਂ ਤੇਰੇ ਕੋਲ ਆਇਆ ਤੇ ਦੁੱਖ ਦੇ ਵਿੱਚ ਕਿਸੇ ਹੋਰ ਦੇ ਕੋਲ ਚਲੇ ਜਾਵਾਂ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹੇ ਸੱਚੇ ਪਾਤਸ਼ਾਹ ਜੇ ਤੂੰ ਭੁੱਖ ਦੇਵੇਂ, ਕੇਤਿਆਂ ਦੁੱਖ ਭੁੱਖ ਸਦਮਾਰ, ਮੈਂ ਉਹਨੂੰ ਵੀ ਆਪਣੀ ਦਾਤ ਸਮਝਾਂਗਾ। ਹੇ ਪਰਮਾਤਮਾ ਤੂੰ ਮੈਨੂੰ ਯੋਗ ਸਮਝਿਆ, ਮੈਨੂੰ ਭੁੱਖ ਦਿੱਤੀ ਹੈ, ਮੈਂ ਤੇਰੀ ਭੁੱਖ ਨੂੰ ਵੀ ਤੇਰੀ ਦਾਤ ਸਮਝਾਂਗਾ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਤੇ ਉਸ ਭੁੱਖ ਦੇ ਵਿੱਚ ਵੀ ਮੈਂ ਰੱਜਿਆ ਰਹਾਂ। ਮੈਂ ਇਹ ਕਦੀ ਨਾ ਆਖਾਂ ਵੀ ਮੈਂ ਭੁੱਖਾ ਹਾਂ, ਪਾਤਸ਼ਾਹ ਤੇਰੀ ਭੁੱਖ ਦੇ ਵਿੱਚ ਵੀ ਮੈਂ ਸੰਤੋਖ ਵਿੱਚ ਰਹਾਂ, ਦੁੱਖ ਵਿੱਚ ਸੁਖ ਮਨਾਈ ਤੇ ਉਹਨਾਂ ਦੁੱਖਾਂ ਦੇ ਵਿੱਚ ਵੀ ਮੈਂ ਸੁੱਖ ਮਨਾਵਾਂ। ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕਹਿਤਾ ਜੀ, ਹੇ ਪਾਤਸ਼ਾਹ ਮੈਨੂੰ ਤੇਰੇ ਦੀਦਾਰ ਹੋ ਜਾਣ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੇ ਸੱਚੇ ਪਾਤਸ਼ਾਹ ਤੇਰੇ ਦੀਦਾਰ ਕਰਨ ਵਾਸਤੇ ਜੇ ਤਨ ਮਨ ਮੈਨੂੰ ਭੇਟਾ ਕਰਨਾ ਪਵੇ ਤੇਰੇ ਚਰਨਾਂ ਦੇ ਵਿੱਚ, ਮੈਂ ਭੇਟਾ ਕਰ ਦੇਵਾਂ। ਪਹਿਲਾਂ ਮਰਨ ਕਬੂਲ। ਕਾਟ ਕਾਟ ਸਭ ਅਰਪੀ, ਜੇ ਕੱਟ ਕੱਟ ਕੇ ਤਨ ਅਤੇ ਮਨ ਨੂੰ ਤੇਰੇ ਅੱਗੇ ਭੇਟਾ ਕਰਨਾ ਪਵੇ ਤੇ ਮੈਂ ਆਪਣਾ ਸਰੀਰ ਆਪਣਾ ਮਨ ਤੇਰੇ ਚਰਨਾਂ ਦੇ ਵਿੱਚ ਭੇਟਾ ਕਰ ਦੇਵਾਂ। ਵਿੱਚ ਅਗਨੀ ਆਪ ਜਲਾਈ, ਜੇ ਅੱਗ ਦੇ ਵਿੱਚ ਜਲਾਉਣਾ ਵੀ ਪਵੇ ਤੇ ਮੈਂ ਅੱਗ ਦੇ ਵਿੱਚ ਜਲਾ ਵੀ ਦੇਵਾਂ। ਕਾਹਦੇ ਵਾਸਤੇ? ਤੇਰਾ ਦੀਦਾਰ ਕਰਨ ਵਾਸਤੇ। ਹੁਣ ਯਾਦ ਰੱਖਿਓ, ਸਾਈਂ ਮੀਆਂ ਮੀਰ ਨੇ ਜਿਸ ਵਕਤ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਉਹਨਾਂ ਨੇ ਇੱਕ ਵਾਰੀ ਪੁੱਛਿਆ ਸੀ, ਸਤਿਗੁਰੂ ਇਹ ਜਿਹੜੀ ਪੰਕਤੀ ਹੈ, ਇਹ ਜਿਹੜੇ ਪਾਵਨ ਸ਼ਬਦ ਅਸੀਂ ਪੜ੍ਹਦੇ ਹਾਂ, ਇਹਦੇ ਅਰਥ ਮੈਨੂੰ ਸਮਝ ਨਹੀਂ ਆ ਰਿਹਾ, ਵੀ ਇਹਦੇ ਅਰਥ ਕਿੱਦਾਂ ਕਰਾਂ? ਪਾਤਸ਼ਾਹ ਕਹਿੰਦੇ ਸਾਈਂ ਜੀ ਸਮਾਂ ਆਵੇਗਾ, ਤੁਸੀਂ ਆਪ ਅੱਖਾਂ ਦੇ ਨਾਲ ਅਰਥ ਦੇਖੋਗੇ। ਜਿੱਦਣ ਲਾਹੌਰ ਦੀ ਧਰਤੀ ਤੇ ਮੇਰੇ ਸਾਹਿਬ ਤੱਤੀ ਤਵੀ ਤੇ ਬੈਠੇ ਆ ਨਾ, ਅੱਜ ਸਾਈਂ ਮੀਆਂ ਮੀਰ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤੇ ਸਾਈਂ ਮੀਆਂ ਮੀਰ ਜੀ ਦੇ ਨੇਤਰ ਭਰ ਗਏ, ਵੀ ਕਿਸ ਤਰ੍ਹਾਂ ਕੋਈ ਰੱਬ ਦੇ ਪਿਆਰ ਦੇ ਵਿੱਚ ਤੇਰਾ ਕੀ ਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਕੋਈ ਰੱਬੀ ਪ੍ਰੇਮ ਦੇ ਵਿੱਚ ਇੱਥੋਂ ਤੱਕ ਵੀ ਜਾ ਸਕਦਾ ਵੀ ਉਹ ਪਰਮਾਤਮਾ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਤਨ ਮਨ ਕਾਟ ਕਾਟ ਸਭ ਅਰਪੀ।
ਜਿੱਦਣ ਪਿਆਰੇ ਉਹ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ, ਭਾਈ ਲਛਮਣ ਸਿੰਘ ਧਾਰੋ ਵਾਲੀ, ਭਾਈ ਦਲੀਪ ਸਿੰਘ ਗੁਰੂ ਕੇ ਸਿੱਖ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਵੱਲ ਵਧੇ ਨੇ, ਪਿਆਰੇ ਉਹ ਹੁਕਮਨਾਮਾ ਲਿਆ, ਬਾਣੀ ਪੜ੍ਹੀ, ਉਸ ਵਕਤ ਇਹ ਪੰਗਤੀ ਉਹਨਾਂ ਨੇ ਵਿਚਾਰੀ ਨਾ, ਜਦੋਂ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਅਤੇ ਸੱਚ ਹੈ ਪਿਆਰਿਓ, ਗੱਲ ਸਮਝ ਆ ਗਈ ਵੀ ਤੁਸੀਂ ਜਾ ਤੇ ਰਹੇ ਹੋ, ਪਰ ਉੱਥੇ ਭਾਣਾ ਇਹੋ ਜਿਹਾ ਵਾਪਰਨਾ ਹੈ ਵੀ ਤੁਹਾਨੂੰ ਤਨ ਮਨ ਕਰਕੇ ਆਪਣਾ ਕਟਵਾਉਣਾ ਪੈਣਾ ਹੈ। ਅਤੇ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਅੱਜ ਸਾਨੂੰ ਪਤਾ ਲੱਗਦਾ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਦੇ ਨਾਲ ਬੰਨ੍ਹ ਕੇ ਸਾੜਿਆ ਗਿਆ ਸੀ। ਸਿੱਖਾਂ ਨੇ ਪਿਆਰਿਓ ਇਹ ਕੇਵਲ ਲਿਖਿਆ ਨਹੀਂ, ਵੀ ਸਤਿਗੁਰੂ ਜੀ ਨੇ ਕੇਵਲ ਲਿਖ ਦਿੱਤਾ ਹੈ, ਸੱਚਾਈ ਜੇ ਆਪਣੇ ਪਿਆਰੇ ਦੇ ਦੀਦਾਰ ਕਰਨ ਵਾਸਤੇ ਜੇ ਸਿੱਖ ਨੂੰ ਤਨ ਮਨ ਕਟਵਾਉਣਾ ਪਿਆ। ਆ ਘੱਲੂਘਾਰਾ ਜੂਨ 1984, ਉਸ ਤੋਂ ਬਾਅਦ ਸਿੰਘਾਂ 'ਤੇ ਕਿੰਨੇ ਤਸ਼ੱਦਦ ਹੋਏ ਨੇ, ਕਿਸੇ ਦੀਆਂ ਅੱਖਾਂ ਕੱਢੀਆਂ ਗਈਆਂ, ਕਿਸੇ ਦੀ ਜੀਭ ਵੱਢੀ ਗਈ, ਕਿਸੇ ਨੂੰ ਅੱਗ ਦੇ ਵਿੱਚ ਤੰਦੂਰਾਂ ਦੇ ਵਿੱਚ ਸਾੜਿਆ ਗਿਆ। ਆ 84 ਦੇ ਵਿੱਚ ਕੀ ਕੁਝ ਹੋਇਆ, ਪਰ ਉਹਨਾਂ ਸਿੱਖਾਂ ਦੀ ਅੰਦਰਲੀ ਜਿਹੜੀ ਭਾਵਨਾ ਸੀ ਨਾ, ਹੇ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਤੋਂ ਕਦੀ ਮੁੱਖ ਨਹੀਂ ਮੋੜ ਸਕਦੇ, ਦਰਸ਼ਨ ਹਰ ਦੇਖਣ ਕਹਿਤਾ ਹੀ, ਅਸੀਂ ਤੇਰਾ ਦਰ ਛੱਡ ਕੇ ਕਦੀ ਜਾ ਨਹੀਂ ਸਕਦੇ, ਸਾਨੂੰ ਭਾਵੇਂ ਤਨ ਮਨ ਕਟਵਾਉਣਾ ਕਿਉਂ ਨਾ ਪੈ ਜਾਵੇ। ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿਤਾ ਹੀ। ਕਹਿੰਦੇ ਹੇ ਪਾਤਸ਼ਾਹ ਤੇਰੇ ਦੀਦਾਰ ਕਰਨ ਵਾਸਤੇ ਜੇ ਮੈਨੂੰ ਆਪਣਾ ਤਨ ਮਨ ਭੇਟਾ ਕਰਨਾ ਪਵੇ, ਕਟਵਾਉਣਾ ਪਵੇ, ਅੱਗ ਦੇ ਵਿੱਚ ਜਲਾਉਣਾ ਪਵੇ, ਤਾਂ ਮੈਂ ਫੇਰ ਵੀ ਕਦੀ ਪਿੱਛੇ ਨਾ ਹਟਾਂ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵਹਿ ਸੋ ਖਾਈ। ਹੇ ਪਾਤਸ਼ਾਹ ਮੈਂ ਤੇਰੇ ਦਰ 'ਤੇ ਪੱਖਾ ਫੇਰਾਂ, ਪਾਣੀ ਢੋਵਾਂ, ਜੋ ਦੇਵਹਿ ਸੋ ਖਾਈ। ਮੈਂ ਹਰ ਸੇਵਾ ਕਰਾਂ, ਸੰਗਤ ਦੀ ਸੇਵਾ ਕਰਾਂ, ਕਾਹਦੇ ਵਾਸਤੇ, ਦਰਸ਼ਨ ਹਰ ਦੇਖਣ ਕਹਿਤਾ ਹੀ, ਕਿਤੇ ਮੈਨੂੰ ਤੇਰੇ ਦੀਦਾਰ ਹੋ ਜਾਣ, ਇੰਨੀ ਨਿਮਰਤਾ ਦੇ ਨਾਲ ਮੈਂ ਤੇਰੇ ਦਰ 'ਤੇ ਆ ਕੇ ਸੇਵਾ ਕਰਾਂ। ਉਦੋਂ ਪੱਖਾ ਫੇਰਨਾ, ਪਾਣੀ ਢੋਣਾ, ਇਹ ਗੁਰੂ ਘਰ ਦੇ ਵਿੱਚ ਸੇਵਾਵਾਂ ਚੱਲਦੀਆਂ ਸਨ। ਭਾਈ ਅਮਰਦਾਸ ਜੀ ਨੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਪਿਆਰੇ ਉਹ 11-12 ਸਾਲ ਲਗਾਤਾਰ ਗਾਗਰ ਲੈ ਕੇ ਬਿਆਸ ਦਰਿਆ ਤੋਂ ਪਾਣੀ ਢੋਇਆ, ਕਾਹਦੇ ਵਾਸਤੇ, ਦਰਸ਼ਨ ਹਰ ਦੇਖਣ ਕਹਿਤਾ ਜੀ, ਕਿਤੇ ਉਸ ਮਾਲਕ ਦੇ ਮੈਨੂੰ ਦੀਦਾਰ ਹੋ ਜਾਣ, ਕਿਤੇ ਮੈਨੂੰ ਸਤਿਗੁਰੂ ਜੀ ਦੀ ਕਿਰਪਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਅਤੇ ਜਿੱਦਣ ਬਖਸ਼ਿਸ਼ ਪ੍ਰਾਪਤ ਹੋਈ ਨਾ, ਉੱਦਣ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਬਣ ਗਿਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਮੈਂ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਅਤੇ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਮੈਂ ਡਿੱਗ ਕੇ ਸੇਵਾ ਕਰਾਂ, ਅਤੇ ਤੂੰ ਜੋ ਵੀ ਦੇਵੇਂ ਮੈਂ ਖਾ ਲਵਾਂ। ਕਦੀ ਮੰਗ ਨਾ ਕਰਾਂ ਮੈਨੂੰ ਆਹ ਚਾਹੀਦਾ ਜਾਂ ਮੈਨੂੰ ਆਹ ਚਾਹੀਦਾ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਨਾਨਕ ਗਰੀਬ ਤੇਰੇ ਦਰ 'ਤੇ ਸੇਵਕ ਬਣ ਕੇ ਢਹਿ ਪਿਆ, ਹਰ ਮੇਲ ਲਿਹੋ ਵਡਿਆਈ। ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਆਪਣੇ ਨਾਲ ਮਿਲਾ ਲਾ, ਇਹ ਤੇਰੀ ਵਡਿਆਈ ਹੈ, ਕਿਉਂਕਿ ਤੇਰੇ ਤੋਂ ਬਿਨਾਂ ਮਿਲਾਉਣ ਵਾਲਾ ਕੋਈ ਦੂਜਾ ਨਹੀਂ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਅੱਖੀਂ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਹੇ ਸੱਚੇ ਪਾਤਸ਼ਾਹ ਮੈਂ ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਥੱਲੇ ਰੱਖ ਦੇਵਾਂ। ਇਹ ਜਿਹੜੀਆਂ ਮੇਰੀਆਂ ਅੱਖਾਂ ਆ ਨਾ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਮੈਂ ਸੰਸਾਰ ਨੂੰ ਦੇਖਣ ਦੀ ਜਗ੍ਹਾ ਮੈਂ ਤੈਨੂੰ ਦੇਖਣਾ ਚਾਹੁੰਦਾ, ਵੀ ਮੈਨੂੰ ਹਰ ਪਾਸੇ ਤੇਰਾ ਰੂਪ ਨਜ਼ਰ ਆਵੇ। ਮੈਂ ਸਾਰੀ ਧਰਤੀ 'ਤੇ ਫਿਰ ਕੇ ਇਹ ਦੇਖਿਆ ਵੀ ਗੁਰੂ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ, ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਮਿਲਿਆ ਨਹੀਂ ਜਾਣਾ। ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਹੈ ਤਾਂ ਤੁਝ ਹੈ ਅਰਾਧੀ, ਜੇ ਮਾਰ ਕੱਢ ਹੈ ਭੀ ਧਿਆਈ। ਹੇ ਸੱਚੇ ਪਾਤਸ਼ਾਹ ਜੇ ਤੂੰ ਆਪਣੇ ਲਾਗੇ ਬਿਠਾਵੇਂ ਫਿਰ ਵੀ ਤੇਰੀ ਵਡਿਆਈ ਹੈ, ਮੈਂ ਤੈਨੂੰ ਅਰਾਧਾ ਹੈ। ਜੇ ਮਾਰ ਕੱਢੇ, ਜੇ ਆਪਣੇ ਘਰ ਦੇ ਵਿੱਚੋਂ ਤੂੰ ਮਾਰ ਕੇ ਬਾਹਰ ਵੀ ਕੱਢ ਦੇਵੇਂ ਫਿਰ ਵੀ ਮੈਂ ਤੈਨੂੰ ਧਿਆਉਂਦਾ ਹਾਂ। ਤੈਨੂੰ ਛੱਡ ਕੇ ਮੈਂ ਕਿਸੇ ਦੂਜੇ ਦਰ 'ਤੇ ਨਹੀਂ ਜਾ ਸਕਦਾ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋਏ।
ਕਦੀ ਭਾਈ ਲਹਿਣੇ ਨੇ ਆਖਿਆ ਸੀ, ਸਤਿਗੁਰੂ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਕਿਉਂਕਿ ਲਹਿਣੇ ਦਾ ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਹੇ ਸੱਚੇ ਪਾਤਸ਼ਾਹ, ਜੇ ਲੋਕ ਸਲਾਉਣ, ਜੇ ਉਸਤਤ ਕਰਨ, ਤਾਂ ਮੈਂ ਇਹੀ ਸਮਝਾਂਗਾ ਇਹ ਤੇਰੀ ਉਸਤਤ ਹੈ, ਇਹ ਤੇਰੀ ਉਪਮਾ ਹੈ। ਜੇ ਕੋਈ ਨਿੰਦਿਆ ਕਰੇ ਤੇ ਸੱਚੇ ਪਾਤਸ਼ਾਹ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਮੇਰੇ ਵਾਸਤੇ ਉਸਤਤ ਨਿੰਦਾ ਦੋ ਬਵਰਜਤ, ਮੈਂ ਦੋਨਾਂ ਨੂੰ ਛੱਡ ਦਿੱਤਾ। ਨਾ ਮੈਨੂੰ ਕਿਸੇ ਦੀ ਖੁਸ਼ਾਮਦ ਚਾਹੀਦੀ ਹੈ, ਨਾ ਮੈਨੂੰ ਨਿੰਦਿਆ ਦਾ ਭੈ ਹੈ। ਕੋਈ ਮੇਰੀ ਨਿੰਦਿਆ ਕਰੇ, ਕੋਈ ਮੇਰੀ ਖੁਸ਼ਾਮਦ ਕਰੇ, ਮੈਨੂੰ ਕੋਈ ਪਰਵਾਹ ਨਹੀਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹ ਆਖੋ, ਤੁਧ ਵਿਸਰਿਆ ਮਰ ਜਾਈ। ਹੇ ਸੱਚੇ ਪਾਤਸ਼ਾਹ, ਜੇ ਤੁਧ ਵੱਲ ਰਹੇ, ਜੇ ਤੂੰ ਮੇਰੇ ਵੱਲ ਹੋਵੇਂ, ਕੋਈ ਕੁਝ ਆਖੀ ਜਾਵੇ, ਮੈਨੂੰ ਕੀ ਪਰਵਾਹ ਆ। ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਭਾਈ ਮੰਝ ਨੂੰ ਬੜਾ ਕੁਝ ਆਖਿਆ, ਪਰ ਭਾਈ ਮੰਝ ਜਿੱਦਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਬਚਨ ਮੰਨਦਾ, ਉਹਦੇ ਅੰਦਰ ਤੜਫ ਸੀ ਦਰਸ਼ਨ ਹਰ ਦੇਖਣ ਕਹਿ ਤਾਈਂ। ਘਰ ਦੇ ਵਿੱਚੋਂ ਸਖੀ ਸਰਵਰ ਦੀ ਕਬਰ ਢਾ ਦਿੱਤੀ, ਲੋਕਾਂ ਨੇ ਨਿੰਦਿਆ ਕੀਤੀ, ਬੜਾ ਕੁਝ ਆਖਿਆ, ਪਰ ਉਹ ਕਹਿਣ ਲੱਗਾ ਵੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੈਂ ਆਪਣਾ ਮਨ ਭੇਟਾ ਕਰਕੇ ਆਇਆ, ਹੁਣ ਤੁਹਾਡੀ ਮੈਨੂੰ ਪਰਵਾਹ ਨਹੀਂ, ਤੁਸੀਂ ਕੁਝ ਵੀ ਆਖੋ। ਪਾਤਸ਼ਾਹ ਕਹਿੰਦੇ, ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਕੋਈ ਕੁਝ ਆਖੇ, ਕੋਈ ਕੁਝ ਆਖੇ, ਤੁਧ ਵਿਸਰਿਆ ਮਰ ਜਾਈ। ਪਰ ਸੱਚੇ ਪਾਤਸ਼ਾਹ, ਜੇ ਤੂੰ ਭੁੱਲ ਜਾਵੇ ਨਾ ਤੇ ਮੇਰੀ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਵਾਰ ਵਾਰ ਜਾਈ ਗੁਰ ਉੱਪਰ, ਪੈ ਪੈਰੀ ਸੰਤ ਮਨਾਈ। ਹੇ ਸੱਚੇ ਪਾਤਸ਼ਾਹ, ਮੈਂ ਵਾਰ ਵਾਰ ਤੇਥੋਂ ਕੁਰਬਾਨ ਜਾਂਦਾ ਆ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਆ, ਪੈ ਪੈਰੀ ਸੰਤ ਮਨਾਈ। ਮੈਂ ਗੁਰੂ ਦੇ ਚਰਨਾਂ ਦੇ ਵਿੱਚ ਪੈ ਕੇ ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸ਼ੀ ਘਰ ਮਹਿ ਪਾਇਆ। ਹੇ ਸੱਚੇ ਪਾਤਸ਼ਾਹ, ਮੈਂ ਤੇਰੇ ਪੈਰੀ ਪੈ ਕੇ ਤੇਰੇ ਸ਼ਬਦ ਦੇ ਵਿੱਚ ਸੁਰਤ ਕਰਕੇ ਜੁੜ ਕੇ ਮੈਂ ਤੈਨੂੰ ਵਾਰ ਵਾਰ ਮਨਾਵਾਂ, ਭਾਵ ਤੇਰੇ ਹੁਕਮ ਦੇ ਵਿੱਚ ਆ ਜਾਵਾਂ, ਮੈਨੂੰ ਤੇਰੇ ਹੁਕਮ ਦੇ ਵਿੱਚ ਚੱਲਣ ਦੀ ਜਾਚ ਆ ਜਾਵੇ। ਵਾਰ ਵਾਰ ਜਾਈ ਗੁਰ ਉੱਪਰ, ਪੈ ਪੈਰੀ ਸੰਤ ਮਨਾਈ। ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕਹਿ ਤਾਈ। ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਨਾਨਕ ਵਿਚਾਰਾ

ਹਨੇਰੀ ਝੁਲਦੀ ਹੋਵੇ ਮੈਂ ਉਹ ਵੀ ਝੱਲ ਲਵਾਂ, ਝਾਗੀ ਤੋਂ ਭਾਵ ਹੈ ਮੈਂ ਉਹ ਵੀ ਝੱਲਾਂ। ਮੀਂਹ ਵਰਸੈ ਬਹੁਤ ਤੇਜ਼ ਮੀਂਹ ਵਰਸਦਾ ਹੋਵੇ, ਭੀ ਗੁਰ ਦੇਖਣ ਜਾਈ। ਭਾਈ ਪਾਰੋਂ ਲੰਘ ਗਿਆ ਸੀ ਨਾ, ਬਿਆਸ ਦਰਿਆ ਚੜਿਆ ਹੋਇਆ, ਝੱਖਣ ਝਾਂਗੀ ਮੀਂਹ ਵਰਸ ਰਿਹਾ, ਹੜ ਆਇਆ ਹੋਇਆ, ਪਰ ਘੋੜੇ ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਮਹਾਰਾਜ ਜੀ ਦੇ ਦੀਦਾਰ ਕੀਤੇ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਇਹ ਗੁਰਸਿੱਖਾਂ ਦੀ ਅਵਸਥਾ ਹੈ, ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਏ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਕਹਿੰਦੇ ਸਮੁੰਦ ਖਾਰਾ ਵੀ ਕਿਉਂ ਨਾ ਹੋਵੇ ਸਾਗਰ, ਪਰ ਗੁਰੂ ਦਾ ਸਿੱਖ ਜਿਹੜਾ ਹੈ ਉਹ ਸਾਗਰ ਨੂੰ ਲੰਘ ਕੇ ਵੀ ਆਪਣੇ ਗੁਰੂ ਦੇ ਦੀਦਾਰ ਕਰਨ ਵਾਸਤੇ ਪਹੁੰਚ ਜਾਂਦਾ, ਦਰਸ਼ਨ ਹਰ ਦੇਖਣ ਕਹਿਤਾ ਹੀ, ਉਸ ਮਾਲਕ ਦੇ ਦੀਦਾਰ ਕਰਨ ਵਾਸਤੇ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਹੈ, ਜਿਸ ਤਰ੍ਹਾਂ ਪ੍ਰਾਣੀ ਜਲ ਤੋਂ ਬਿਨਾਂ ਮਰ ਜਾਂਦਾ ਹੈ। ਜੀਵ ਜੰਤੂ ਨੇ ਪਾਣੀ ਤੋਂ ਬਿਨਾਂ, ਪਹਿਲਾ ਪਾਣੀ ਜੀਉ ਹੈ, ਸਾਰੇ ਸੰਸਾਰ ਦਾ ਜੀਵਨ ਪਾਣੀ ਹੈ। ਜੇ ਪਾਣੀ ਨਾ ਮਿਲੇ ਤਾਂ ਵਨਸਪਤੀ ਕੁਮਲਾ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਸਿੱਖ ਗੁਰ ਬਿਨ ਮਰ ਜਾਈ, ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਗੁਰੂ ਤੋਂ ਬਿਨਾਂ ਮਰ ਜਾਂਦਾ ਹੈ, ਆਤਮਕ ਤੌਰ 'ਤੇ ਉਹਦੀ ਮੌਤ ਹੋ ਜਾਂਦੀ ਹੈ। ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਿਸ ਤਰ੍ਹਾਂ ਧਰਤੀ ਨੂੰ ਜਲ ਮਿਲੇ ਅਤੇ ਧਰਤੀ ਸੋਭਦੀ ਹੈ, ਬਨਸਪਤੀ ਹਰਿਆਵਲ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਸਿੱਖ ਹੈ ਗੁਰੂ ਨੂੰ ਮਿਲ ਕੇ ਬਿਗਸਦਾ ਹੈ। ਨਾਨਕ ਭਗਤਾਂ ਸਦਾ ਬਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਇਸ ਤਰ੍ਹਾਂ ਕਹਿੰਦੇ ਸੱਚੇ ਪਾਤਸ਼ਾਹ, ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ ਵਰਤਾਂ, ਮੈਂ ਉਹਨਾਂ ਦੀ ਸੇਵਾ ਕਰਾਂ। ਕਰ ਬਿਨੋ ਬੁਲਾਈ, ਕਰ ਕਰ ਬਿਨੋ ਬੁਲਾਈ, ਮੈਂ ਉਹਨਾਂ ਨੂੰ ਬੇਨਤੀ ਕਰਕੇ ਬੁਲਾਵਾਂ, ਉਹਨਾਂ ਦੀ ਸੇਵਾ ਕਰਾਂ। ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁੱਖ ਪਾਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਦਾਸ ਨਾਨਕ ਦੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਹਰ ਪਹਿ ਗੁਰ ਮਿਲ ਗੁਰ ਸੁੱਖ ਪਾਈ, ਵੀ ਗੁਰੂ ਨੂੰ ਮਿਲ ਕੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਸੁੱਖ ਪਾਉਂਦਾ ਹੈ, ਗੁਰੂ ਤੋਂ ਬਿਨਾਂ ਸੁੱਖ ਨਹੀਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ, ਦਰਸ਼ਨ ਹਰ ਦੇਖਣ ਕੇ ਤਾਈਂ। ਜੇ ਉਹਦੇ ਦੀਦਾਰ ਕਰਨੇ ਨੇ ਤੇ ਆਪਣੀ ਗੁਰੂ ਦੀ ਸ਼ਰਨ ਦੇ ਵਿੱਚ ਸਾਨੂੰ ਰਹਿਣਾ ਪੈਣਾ ਹੈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਤਿਹਾਈ। ਹੇ ਸੱਚੇ ਪਾਤਸ਼ਾਹ, ਤੂੰ ਆਪੇ ਹੀ ਗੁਰੂ ਹੈ, ਕਿਉਂਕਿ ਪਰਮਾਤਮਾ ਗੁਰੂ ਸਰੂਪ ਹੈ ਅਤੇ ਪਰਮਾਤਮਾ ਹੀ ਚੇਲਾ ਸਰੂਪ ਹੋ ਕੇ ਆਪਣਾ ਗਿਆਨ ਆਪ ਹੀ ਪ੍ਰਾਪਤ ਕਰਦਾ। ਇਹ ਬੜੀ ਵੱਡੀ ਖੇਡ ਜੇ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਧਿਆਈ। ਅਤੇ ਵਿੱਚ ਗੁਰੂ ਨੂੰ ਦੇ ਕੇ ਸੁਰਤ ਅਤੇ ਪਰਮਾਤਮਾ ਦਾ ਜਿਹੜਾ ਮਿਲਾਪ ਹੈ, ਵਿੱਚ ਸ਼ਬਦ ਨੂੰ ਰੱਖ ਕੇ ਉਹ ਅਕਾਲ ਪੁਰਖ ਸਾਨੂੰ ਆਪ ਹੀ ਮਿਲਾਉਣ ਵਾਲਾ ਹੈ, ਸਾਡੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਲਿਆ ਕੇ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਹੇ ਪਾਤਸ਼ਾਹ ਜਿਹੜੇ ਤੇਰਾ ਸਿਮਰਨ ਕਰਦੇ, ਤੇਰੀ ਯਾਦ ਦੇ ਵਿੱਚ ਜੁੜਦੇ ਆ, ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵਹਿ, ਉਹ ਤੇਰਾ ਹੀ ਰੂਪ ਹੋ ਜਾਂਦੇ ਆ। ਹਰ ਹਰ ਜਨ ਦੋਏ ਏਕ ਹੈ, ਤੇਰਾ ਹੀ ਰੂਪ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਹੇ ਪਾਤਸ਼ਾਹ ਤੇਰਾ ਹੀ ਰੂਪ ਹੋ ਗਏ। ਤੁਧ ਸੇਵਕ ਪੈਜ ਰਖਾਈ, ਤੂੰ ਆਪਣੇ ਸੇਵਕਾਂ ਦੀ ਪੈਜ ਰਖਾਉਂਦਾ ਹੈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦਿਵਾਈ। ਤੇ ਪਾਤਸ਼ਾਹ ਤੇਰੇ ਭਗਤੀ ਦੇ ਜਿਹੜੇ ਭੰਡਾਰੇ ਨੇ ਉਹ ਭਰੇ ਪਏ ਆ, ਕਦੀ ਮੁੱਕਦੇ ਨਹੀਂ। ਅਮੁੱਲ ਗੁਣ ਅਮੁੱਲ ਵਪਾਰ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦਿਵਾਈ। ਪਰ ਭਗਤੀ ਦੀ ਦਾਤ ਉਹਨਾਂ ਨੂੰ ਦਿੰਦਾ ਜਿਨ੍ਹਾਂ ਨੂੰ ਤੂੰ ਪਾਉਂਦਾ, ਜਿਨ੍ਹਾਂ ਤੇ ਤੂੰ ਤਰਸ ਕਰਦਾ। ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨੇਫਲ ਸਭ ਚਤਰਾਈ। ਹੇ ਪਾਤਸ਼ਾਹ, ਇਹ ਦਾਤ ਉਹਨਾਂ ਦੀ ਝੋਲੀ ਵਿੱਚ ਪੈਂਦੀ ਹੈ ਜਿਨ੍ਹਾਂ ਦੇ ਉੱਤੇ ਤੂੰ ਤਰਸ ਕਰਦਾ, ਜਿਨ੍ਹਾਂ ਨੂੰ ਤੁੱਠ ਕੇ ਤੂੰ ਆਪ ਦਿੰਦਾ। ਸੰਸਾਰ ਦੀਆਂ ਹੋਰ ਬੰਦਾ ਲੱਖ ਚਤਰਾਈਆਂ ਕਰੀ ਜਾਵੇ, ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਰਮ ਧਰਮ ਪਾਖੰਡ ਜੋ ਦੀ ਤਿੰਨ ਜੰਮ ਜਗਾਤੀ ਲੁੱਟ, ਜੋ ਕੁਝ ਮਰਜ਼ੀ ਬੰਦਾ ਕਰੀ ਜਾਵੇ, ਪਰ ਕਹਿੰਦੇ ਪਰਮਾਤਮਾ ਨੂੰ ਜਿੱਦਣ ਪਾਉਂਦਾ ਆ ਨਾ, ਉਹੀ ਭਗਤੀ ਦੀ ਦਾਤ ਬਖਸ਼ਿਸ਼ ਕਰਦਾ ਹੈ। ਹੋਰ ਨੇਫਲ ਸਭ ਚਤਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਭਾਈ, ਉਹਦਾ ਸਿਮਰਨ ਕਰਕੇ, ਉਹਦੀ ਯਾਦ ਦੇ ਵਿੱਚ ਜੁੜ ਕੇ, ਸਿਮਰ

ਸਿਮਰ ਸਿਮਰ ਤਨ ਮਨ ਧਨ ਕਰਕੇ ਹਰ ਪੱਖ ਤੋਂ ਸਿਮਰਨਾ, ਤਨ ਕਰਕੇ ਵੀ ਮਨ ਕਰਕੇ ਵੀ ਤੇ ਬਾਹਰੀ ਤੌਰ ਤੇ ਵੀ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਕਹਿੰਦੇ ਇਹਦੇ ਨਾਲ ਕੀ ਹੁੰਦਾ, ਸੁੱਤਾ ਹੋਇਆ ਜਿਹੜਾ ਮਨ ਹੈ ਨਾ, ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ, ਇਹ ਮਨ ਸਾਡਾ ਜਾਗ ਜਾਂਦਾ। ਮਨ ਸੁੱਤਾ ਪਿਆ, ਜਾਗ ਰੇ ਮਨ ਜਾਗਣ ਹਾਰੇ। ਇੱਕ ਦਾਨ ਮੰਗੈ ਨਾਨਕ ਵੇਚਾਰਾ, ਹਰ ਦਾਸਨ ਦਾਸ ਕਰਾਈ। ਤੇ ਸਤਿਗੁਰੂ ਕਿਰਪਾ ਕਰਦੇ ਨੇ ਵੀ ਤੇਰੇ ਦਰ ਦਾ ਜਿਹੜਾ ਮੰਗਤਾ ਹੈ, ਤੇਰਾ ਜਾਚਕ ਹੈ, ਸਤਿਗੁਰੂ ਕਿਰਪਾ ਕਰਦੇ ਨੇ ਵੀ ਤੇਰੇ ਦਰ ਤੋਂ ਇੱਕ ਦਾਨ ਮੰਗਦਾ ਨਾਨਕ ਵਿਚਾਰਾ, ਇੱਕ ਦਾਨ ਮੰਗਾ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਦੇਖੋ ਕਿੰਨੀ ਨਿਮਰਤਾ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਭਾਵਨਾ ਦੇ ਰਹੇ ਆ। ਕਿਤੇ ਸਾਡੀ ਐਸੀ ਭਾਵਨਾ ਬਣ ਜਾਵੇ, ਮੈਨੂੰ ਆਪਣੇ ਦਾਸਾਂ ਦਾ ਦਾਸ ਕਰਾ ਲਾ, ਮੈਂ ਤੇਰੇ ਸੇਵਕਾਂ ਦਾ ਸੇਵਕ ਬਣ ਜਾਵਾਂ, ਅੰਦਰਲੀ ਜਿਹੜੀ ਹਉਮੈ ਹੈ ਕਿਤੇ ਖਤਮ ਹੋ ਜਾਵੇ, ਕਿਤੇ ਅੰਦਰੋਂ ਮੈਨੂੰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਕਿਤੇ ਮਰਨ ਦੀ ਜਾਚ ਆ ਜਾਵੇ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਕਹਿੰਦੇ ਜੇ ਗੁਰੂ ਮੈਨੂੰ ਝਿੜਕੇ ਨਾ, ਮਹਾਰਾਜ ਅਨੇਕ ਸਾਖੀਆਂ ਆਉਂਦੀਆਂ ਨੇ, ਸਤਿਗੁਰਾਂ ਨੇ ਝਿੜਕ ਕੇ ਦੇਖਿਆ, ਘਰ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ, ਪਰ ਗੁਰੂ ਕੇ ਸਿੱਖਾਂ ਨੇ ਇਹ ਦਰ ਨਹੀਂ ਛੱਡਿਆ। ਉਹ ਕਹਿੰਦੇ ਸਤਿਗੁਰੂ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਕਿਉਂਕਿ ਮੇਰਾ ਤੇਰੇ ਤੋਂ ਬਿਨਾਂ ਸਹਾਰਾ ਕੋਈ ਨਹੀਂ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਕਹਿੰਦੇ ਮੈਨੂੰ ਮਿੱਠਾ ਲੱਗਦਾ ਜੇ ਗੁਰੂ ਝਿੜਕਦਾ। ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਬਖਸ਼ਿਸ਼ ਕਰਦਾ ਇਹ ਵੀ ਉਹਦੀ ਵਡਿਆਈ ਹੈ। ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਚ ਥਾਏ ਨਾ ਪਾਈ। ਕਹਿੰਦੇ ਗੁਰਮੁਖ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜਾ ਬਚਨ ਕਰਦੇ ਆ ਨਾ, ਉਹ ਕਿਸੇ ਥਾਂ ਪੈ ਜਾਂਦੇ ਨੇ। ਗੁਰਮੁਖਾਂ ਦਾ ਬੋਲਿਆ ਥਾਂ ਪੈਂਦਾ, ਮਨਮੁਖ ਕਿਸ ਥਾਂ ਨਾ ਪਾਈ। ਜਿਹੜੇ ਮਨਮੁਖ ਨੇ ਮਨ ਦੇ ਮਗਰ ਲੱਗਦੇ ਨੇ, ਕਹਿੰਦੇ ਕਿਤੇ ਥਾਂ ਨਹੀਂ ਪੈਂਦੇ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਪਾਲਾ ਪੈਂਦਾ ਹੋਵੇ, ਕੱਕਰ ਪੈਂਦਾ ਹੋਵੇ, ਵਰਫ ਆ ਬਰਫ ਪਈ ਹੋਵੇ, ਕਹਿੰਦੇ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਦੇਖਣ ਵਾਸਤੇ ਫੇਰ ਵੀ ਪਹੁੰਚ ਜਾਂਦਾ। ਇਹ ਅੰਦਰਲੀ ਅਵਸਥਾ ਵੀ ਹੈ ਤੇ ਇਹ ਬਾਹਰਲੀਆਂ ਗੱਲਾਂ ਵੀ ਆ ਜੀ। ਅੰਦਰ ਵੀ ਸਾਡੇ ਕਿਸ ਤਰ੍ਹਾਂ ਪਾਲਾ ਪੈਂਦਾ, ਕਿਵੇਂ ਅੰਦਰ ਕੱਕਰ ਪੈਂਦਾ, ਕਿਵੇਂ ਅੰਦਰ ਬਰਫ ਜੰਮ ਜਾਂਦੀ ਹੈ, ਵੀ ਅੰਦਰ ਖਿਆਲ ਜਿਹੜੇ ਨੇ ਮੁਰਦਾ ਹੋ ਜਾਂਦੇ ਆ। ਪਰ ਜਿੱਦਣ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਕਦੀ 12 ਮਾਹ ਪੜ੍ਹ ਕੇ ਦੇਖਿਓ, ਉਹਦੇ ਵਿੱਚ ਬਾਹਰਲੇ ਮੌਸਮਾਂ ਦੀ ਗੱਲ ਵੀ ਹੈ ਤੇ ਅੰਦਰਲੀਆਂ ਅਵਸਥਾਵਾਂ ਦੀ ਗੱਲ ਵੀ ਹੈ, ਵੀ ਕਿੱਥੇ ਕਿੱਥੇ ਜੀਵਨ ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾ ਹੋ, ਵੀ ਕਿਸ ਤਰ੍ਹਾਂ ਦੀ ਅਵਸਥਾ ਸਤਿਗੁਰੂ ਦੱਸ ਰਹੇ ਨੇ। ਸਮਾਂ ਸੀਮਤ ਹੈ, ਵਿਸਥਾਰ ਦੇ ਵਿੱਚ ਆਪਾਂ ਨਹੀਂ ਜਾ ਸਕਦੇ, ਵੀ ਕਿਸ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ,

ਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ।

ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ

ਤੇਰੇ ਪਹਾੜੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਜ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਬਾਰ। ਤੁਮ ਧਨ ਧਨੀ ਉਧਾਰ ਤਿਆਗੀ, ਸਰਵਨਨ ਸੁਣੀਐ ਤਸੋ ਜਸ ਤੁਮਾਰ। ਮੰਗੋ ਕਾਹੇ ਰੰਕ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਬਾਰ। ਸੋ ਕਹੋ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਵ ਤੁਖ ਸੰਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ

ਮਿਥਿਆ ਮੋਹ ਬੰਧ ਹੈ ਨਿਤ ਪਾਰ ਚ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰ ਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦਉ ਕਰ ਝਾਰਤ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਾਰਨ ਸਮਰੱਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸਾਰਨ ਸਮਰੱਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਿਨ ਸਤਨ ਹੈ ਲੱਗਾ ਬਾਰ ਓਰੇ ਸਮ ਗਾਤ ਹੈ ਰਹਾਉ ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਵਾਰ ਸੰਗ ਤੇਰਾ ਇਹ ਏਕ ਜਾਤ ਹੈ ਵੇਖਿਆ ਵੇਖ ਜਿਉਂ ਬਸਾਰ ਪ੍ਰਭ ਕੋ ਜਸ ਹੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜੈ ਬੰਤੀ ਮਹੱਲਾ ਨੌਵਾਂ

ਕਾਨ ਵਿਖਿਆਨ ਸਿਉ ਅਤ ਲਵਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋ ਭਰੀ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨਾ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ ਚੇਰੀ ਜੈ ਜਵੰਤੀ ਮਹੱਲਾ ਨੌਵਾਂ ਬੀਤ ਜਹਿ ਜਨਮ ਅਕਾਜਰੇ ਨਿਸ ਦਿਨ ਸੁਨ ਕੈ ਪ੍ਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜਹਿ ਪਾਜਰੇ ਰਹਾਉ ਅਸਤਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇਹ ਕਿਉ ਨ ਹਰ ਕੋ ਨਾਮ ਲੇਹੇ ਮੂਰਖ ਨਿਲਾਜਰੇ ਰਾਮ ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਰਾਜਰੇ ਇੱਕ ਓ ਅੰਕਾਰ

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੂ ਸਿਲ ਪੂਜਸ ਬਗਲ ਸਮਾਧੂ ਮੁਖ ਝੂਠ ਬਭੂਖਣ ਸਾਰੂ ਤ੍ਰੈ ਪਾਲ ਤਿਹਾਲ ਵਿਚਾਰੂ ਗਲ ਮਾਲਾ ਤਿਲਕ ਲਲਾਟੂ ਦੁਇ ਧੋਤੇ ਬਸਤਰ ਕਪਾਟੂ ਜੋ ਜਾਨਸ ਬ੍ਰਹਮ ਕਰਮ ਸਾਪੋ ਕੁਟ ਨਿਹਚੈ ਕਰਮ ਕਹੋ ਨਾਨਕ ਨਿਹਚੋ ਤਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਹਿ ਫਲੰਗ ਤਸ ਜਨ ਮਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰ ਸੰਸਾਰ ਰਸ ਗੁਰਪ੍ਰਸਾਦੀ ਤਰਹੇ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੋਂ ਗਿਆਨ ਸ਼ਬਦੋਂ ਵੇਦ ਸ਼ਬਦੋਂ ਤਾਂ ਬ੍ਰਾਹਮਣ ਹੈ ਖੇਤਰੀ ਸ਼ਬਦੋਂ ਸੂਰ ਸ਼ਬਦੋਂ ਸੂਦਰ ਸ਼ਬਦੋਂ ਪ੍ਰਾਕ੍ਰਿਤ ਹੈ ਸਰਬ ਸ਼ਬਦੋਂ ਤਾਂ ਏਕ ਸ਼ਬਦੋਂ ਜੇ ਕੋ ਜਾਨ ਸਪੇਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ

ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਿਨਤਾ ਬਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਪ ਕਤੰਚ ਮੋਹਕ ਟੰਬੇ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗ ਕ੍ਰੋਧ। ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਜੰ ਅਚੁਤ ਤਨ ਹੈ ਤ੍ਰਿਗੰਤ ਮਾਤ ਪਿਤਾ ਸਨੇਹ ਤ੍ਰਿਗ ਸਨੇਹ ਭਰਾਂਤ ਬਾਂਧ ਬਹ ਤ੍ਰਿਗ ਸਨੇਹ ਬਨਤਾ ਬਲਾ ਸੁਤ ਹੈ ਤ੍ਰਿਗ ਸਨੇਹ ਗਿਰਹਾਰਥ ਕਹਿ ਸਾਰ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖੀਨੰਤ ਬਲਨੂੰ ਬਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਆਥਿਤ ਭਵਨੂੰ ਗਾਨੰਤ ਸੁਆਸਾ ਭੈਹਨ ਧਰਮ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰਿਅੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ। ਕਾਚ ਕੋਟ ਰਚੰਤ ਤੁਯੂੰ ਲੇਪਨੂੰ ਰਗਤ ਚਰਮਨ ਹੈ ਨਵਹੰਤ ਦੁਆਰੂੰ ਭੀਤ ਰਹਿਤੂੰ ਬੈ ਰੂਪੂੰ ਅਸਥੰਭ ਨ ਹੈ ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਤ੍ਰਿੰ। ਦੁਰਲਭ ਦੇਹ ਉਦੁਰਹੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੁਯੂੰ ਅਚੁਤ ਗੁਨੁਗਿਉਂ ਪੂਰਨੂੰ ਬਹੁ ਲੋ ਕਿਰਪਾਲਾ। ਗੰਭੀਰੂੰ ਉੱਚੈ ਸਰਬਗ ਅਪਾਰਾ ਭ੍ਰਿਤਿਆ ਪ੍ਰਿਉਂ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ। ਮ੍ਰਿਗੀ ਪੇਖੰਤ ਬਧਕ ਪ੍ਰਹਾਰੇਨ ਲੱਖ ਆਪਦਾ ਹੈ ਅਹੋ ਜਸ ਰੇਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਅਤੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ ਬਿਖਮ ਸਥਾਨ ਬਸੰਤ ਉੱਚ ਹੈ ਨਹਿ ਬਸਰੰਤ ਨਾ ਮਰਨ ਕੰਦੰਚ ਹੈ। ਬੇਖਮ ਥਾਨ ਬਸੰਤ ਉੱਚ ਹੈ ਨਹਿ ਸਿਮਰੰਤ ਮਰਨ ਕੰਦੰਚ ਹੈ ਹੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ। ਸਬਦੂ ਰਤੂ ਹਿਤੂ ਮਯਾ ਕੀਰਤੂ ਕਲੀ ਕਰਮ ਕਰਤੋ ਆ ਮਿਟੰਤ ਤਤਰਾਗਤ ਭਰਮ ਮੋਹੰ ਭਗਵਾਨ ਰਮਣ ਸਰਵਤਰ ਥਾਨਿਉ ਦ੍ਰਿਸ਼ਟ ਤੁਯੂ ਅਮੋਘ ਦਰਸਨੁ ਬਸੰਤ ਸਾਧ ਰਸਨ। ਹਰ ਹਰ ਹਰ ਹਰੇ ਨਾਨਕ ਪ੍ਰਿੰ ਜਾਪ ਜਪਨਾ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਬ ਸਸਿਅਰ ਨਖੇਤਰ ਗਗਨ ਘਟੰਤ ਬਸਦਾ ਗਿਰਤਰ ਸੇ ਖੰਡੰ ਘਟੰਤ ਲਲਨਾ ਸੁਤ ਭ੍ਰਾਂਤ ਹੀਤ ਘਟੰਤ ਕਨਕ ਮਾਨਕ ਮਾਇਆ ਸੋ ਰੂਪੰ ਨਹਿ ਘਟੰਤ ਕੇਵਲ ਗੋਪਾਲ ਉਚਿਤ ਅਸਤ੍ਰ ਨਾਨਕ ਸਾਧ ਜਨ ਲਹਿ ਬਲੰਬ ਧਰਮ ਬਲੰਬ ਪਾਪੰ ਦ੍ਰੜੰਤ ਨਾਮ ਤਜੰਤ ਲੋਭੰ ਸਰਣ ਸੰਤੰ ਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜੈ ਸੋ ਪ੍ਰਸੰਨ ਮਾਧਵ ਹੈ। ਮਿਰਤ ਮੋਹ ਅਲਪ ਬੁੱਧਿਉ ਰਚੰਤ ਬਨਤਾ ਬਨੋਦ ਸਾਹ ਜੌਬਨ ਬਹਿਕ੍ਰਮ ਕਨਕ ਕੁੰਡਲ ਹੈ ਬਚਿੱਤਰ ਮੰਦਰ ਸੁਭੰਤ ਬਸਤਰਾ ਇਤਅੰਤ ਮਾਇਆ ਵਿਆਪਤੰ ਹੇ ਅਚੁਤ ਸਰਨ ਸੰਤ ਨਾਨਕ ਭੋ ਭਗਵਾਨ ਏ ਨਮ ਹੈ ਜਨਮ ਤਾਂ ਮਰਨ ਹਰਖੂੰ ਤਾਂ ਸੋਗੂੰ ਭੋਗੂੰ ਤਾਂ ਰੋਗੂੰ ਊਚੂੰ ਤਾਂ ਨੀਚੂੰ ਨਾਨਾ ਸੋ ਮੂਚੂੰ ਰਾਜੂੰ ਤਾਂ ਮਾਨੂੰ ਅਭਮਾਨੂੰ ਤਾਂ ਹੀਨੂੰ ਪ੍ਰਭਿਰਤ ਮਾਰਗੂੰ ਬਰਤੰਤ ਬਨਾਸਨੂੰ ਗੋਬਿੰਦ ਭਜਨ ਸਾਧ ਸੰਗੇਨ ਆਸਰੰ ਨਾਨਕ ਭਗਵੰਤ ਭਜਨ ਆਸਨ ਕਿਰਪੰਤ ਹਰਿਯੰ ਮਤ ਤਤ ਗਿਆਨ ਬਖਸੀਦ ਬੁੱਧਾ ਕੁਸਲ ਥਾਨੂੰ ਬਸਿਅੰਤ ਰਿਖਿਅੰ ਤਿਆਗ ਮਾਨੂੰ ਸੀਤਲਾਂਤ ਰਿਧਿਅੰ ਦ੍ਰਿੜ ਸੰਤ ਗਿਆਨ ਰਹੰਤ ਜਨਮ ਹਰ ਦਰਸਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਕਹੰਤ ਬੇਦਾ ਗੁਣੰਤ ਗੁਣੀਆਂ ਸੁਨੰਤ ਬਾਲਾ ਬਹੁਬਿਧ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਾਰ ਗੁਰੂ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤ ਹੈ ਨਹਿ ਚਿੰਤਾ ਕਛ ਲੋਕ ਕਹਿਣ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਪਰ ਬਿਰਤ ਮਾਇਆ ਸੰਬੰਧ ਨ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲ ਕਹਿ ਅਨਿਤ ਬੇਤੰ ਅਨਿਤ ਚੇਤੰ ਅਨਿਤ ਆਸਾ ਬਹੁ ਬਿਧ ਪ੍ਰਕਾਰ ਅਨਿਤ ਹੇਤੰ ਅਹੰ ਬੰਧੰ ਭਰਮ ਮਾਇਆ ਮਲਣੂ ਬਕਾਰ ਫਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ ਹੇ ਗੋਬਿੰਦ ਕਰਤ ਮਯਾ ਨਾਨਕ ਪਤਤ ਉਧਾਰਨ ਸਾਧ ਸੰਗ ਮਹਿ ਗ੍ਰੰਥ ਗਿਰ ਪਤਤ ਪਾਤਾਲ ਜਲੰਤ ਦੇ ਦੀਪ ਬੈ ਸੁਅੰਤਰ ਬਹੰਤ ਆਗਾਹ ਅਤੋਯ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਤਾ ਮਰਨ ਹੈ ਅਨਕ ਸਾਧਨ ਨ ਸਿੱਧਿ ਅਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸ਼ਬਦ ਸਾਧ ਸਵਜਨ ਹੈ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂਬਖਿਆਦੂ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ
जैसे पाप काष्ठ भस्म करोत अंधकार सिमरत प्रकाश गुण रमंत अग खंडन है रिद बसंत भय भीत दूत है कर्म करत मां निर्मल है जन्म मरण रहंत स्रोता सुख समूह अमोघ दर्शन है सरण जोग संत प्रय नानक सो भगवान खेम करोत पाशं क्रोध अग्रणी वह है निरासं आस पूर्ण है निर्तन भयं तनवंत है रोगियं रोह खंडन है भगत्यं भगत दान राम नाम गुण कीर्तन है पार ब्रह्म पुरख दातार है नानक गुर सेवा किन ना लभ्यते अतरं तरं तारण है निर्तनं धन नाम नरहर है अनाथ नाथ गोविंद है बलहीन बल केशव है सर्वभूत दयाल अचुत दीन बांध बंधा मोदरा है सर्वाग पूर्ण पुरख भगवान है भगत बच्छल करुणामय है घाट घाट बसंत वास देव है पार ब्रह्म परमेश्वर है जा चंत नानक कृपाल प्रसाद नह बसरंत नारायण है नह समर्थं नह सेवकं नह प्रीत परम पुरखोत्तम तब प्रसाद सिमरते नाम नानक कृपाल हर हर गुरु भरण पोखण करंत जिया बसराम छादन देवंत दान सरजंत रतन जन्म चतुर चेतन है बरतंत सुख आनंद प्रसाद सिमरंत नानक हर हर हरे अनित रचना निर्मोह ते दानु परा पूर्वेन पुचंते महीपते बप्रीत बुद्धियं मार्त लोक है नानक चरंकाल दुख भोगते वृथा अनुग्रह गोविंद है जस सिमरण रदंत्र है आरोग्यं महारोग्यं विसिमरते करुणामय है रमणु केवलं कीर्तनु सुधर्म देह धारण है अमृत नाम नारायण नानक पीवत संत न तृप्यते सहनशील संत सामित्र सुदुर्जन है नानक भोजन अनक प्रकारेन निंदक आबत होय उपतिष्ठते तिरस्कार तिरस्कार नह पभंत मान भंगन है शोभाहीन नह पभंत नह पोहंत संसार दुखन है गोविंद नाम जपंत मिल साध संग नानक से प्राणी सुख बैस वासन है सैना साध समूह सूर अजित सनाह तन निम्रता अबध है गुण गोविंद रमण ओट गुर शब्द कर चरमना है आरूढ़ते असव रथ नाग है बुझंते प्रभ मार्ग है विचरते निर्भय सतर सैना तयंते गोपाल कीर्तन है जेतते विश्व संसार है नानक बस्यं क्रोत पंच तस्कर है मृग तृष्णा गंधर्व नगर दुर्म छाया राज दुर्मत है ततः कुटंब मोह मिथ्या सिमरंत नानक राम राम नाम है नच विद्या निधान निगम नच गणग नाम कीर्तन है नच राग रतन कंठ नह चंचल चतुर चातुर है भाग उद्यम लभज माया नानक साध संग खल पंडित है कंठ रमणी राम राम माला हाथ ऊच प्रेम धारणी जे पणिजो उत्तम श्लोक उदरण नैन नंदनी गुर मंत्र ही नस जो प्राणी त्रिगंत जन्म भ्रष्ट न है कुकर है सुकर है गर्तप है काक है सर्प न है तुलखल है चरणारबिंद भजन हृदय नाम धारण है कीर्तन साध संगेन नानक नहसंदर दृष्टांत जामदूत न है नच दुर्लभं धनु रूप नच दुर्लभं स्वर्ग राजन है नच दुर्लभं भोजन बिंजन नच दुर्लभं स्वस अम्बर है नच दुर्लभं सुत मित्र प्रात बांधव नच दुर्लभं बनता बलास है नच दुर्लभं विद्या प्रवीण नच दुर्लभं चतुर चंचल है दुर्लभं एक भगवान नाम है नानक लभजं साध संग कृपा प्रभं जात कत है तत है दृष्ट स्वर्ग मर्त पयाल लोक है सर्वत्र रमण गोविंद है नानक लेप शेप न लिप्यते बिख्या भयंत अमृत दृष्टा सखा स्वजन है दुखं भयंत सुखियं भय पीतं ता निर्भय है थान बिहून विश्राम नाम नानक कृपाल हर हर गुर है सर्वशील मम शीलं सर्व पावन मम पावन है सर्व करत मम करता नानक लेप शेप न लिप्यते नह शीतलं चंद्र देव है नह शीतलं बावन चंदन है
ਨਹਿ ਸੇਤਲੰ ਸੇ ਤੁਰਤੇਨ ਨਾਨਕ ਸੇਤਲੰ ਸਾਧ ਸਵਜਨ ਹੈ ਮੰਤਰੰ ਰਾਮ ਰਾਮ ਨਾਮ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ ਦਿਆਲੂ ਸਰਬਤਰ ਜੀਆ ਪੰਚ ਦੁੱਖ ਬਿਵਰਜਤ ਹੈ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੋ ਸਾਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਨਹਿ ਪਰ ਨਿੰਦਾ ਨਹਿ ਸਰੋਤ ਸਰਵਣ ਆਪ ਤਿਆਗ ਸਗਲ ਰੇਣਕ ਹੈ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਅਜਾ ਭੋਗੰਤ ਕੰਦ ਮੂਲੋ ਬਸੰਤੇ ਸਮੀਪ ਕਿਹਰ ਹੈ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰ ਕਉ ਵਿਆਪਤੇ ਛਲੰ ਛਿਦਰੂੰ ਕੋਟ ਬਿਘਨੂੰ ਅਪਰਾਧੂੰ ਕਿਲ ਬਖਮਲੂੰ ਭਰਮ ਮੋਹੂੰ ਮਾਨ ਅਪਮਾਨੂੰ ਮਧੂ ਮਾਇਆ ਵਿਆਪਤੂੰ ਮ੍ਰਿਤੋ ਜਨਮ ਪਰਮੰਤ ਨਰਕ ਹੈ ਅਨਕ ਅਪਾਵੂ ਨ ਸਿੱਧ ਅਤੇ ਨਿਰਮਲ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਚੰਤ ਜਾਚਕ ਹੈ ਦੁਰਗਮ ਸਥਾਨ ਸੁਗਮ ਮਹਾਂ ਦੁਖ ਸਰਬ ਸੁਖਣ ਹੈ ਦੁਰਬਚਨ ਭੇਦ ਭਰਮ ਸਾਖਤ ਪਸਨੰਤ ਸੁਰਜਨ ਹੈ ਅਸਥਿਤ ਸੋਗ ਹਰਖ ਭੈ ਖੀਨੰ ਤਾਂ ਨਿਰਭਵ ਹੈ ਭੈ ਅਟਮੀਉ ਮਹਾਨਗਰ ਵਾਸੂ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣ ਸਰਨ ਨਾਨਕ ਹਰ ਹਰ ਦਇਆਲ ਚਰਨ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਨੁੱਖਿਅੰ ਪਸ ਪੰਖੀ ਬੈ ਮੋਹਨ ਹੈ ਹਰ ਕਰਨ ਹਾਰ ਨਮਸਕਾਰ ਸਰਨ ਨਾਨਕ ਜਗਦੀਸ਼ਵਰ ਹੈ ਹੇ ਕਾਮ ਨਰਕ ਬਿਸਰਾਮ ਬਹੁ ਜੋਨੀ ਪਰਮਾਵਨ ਹੈ ਚਿਤ ਹਰਨ ਤ੍ਰੈ ਲੋਕ ਗਮਿਉ ਜਪ ਤਪ ਸੀਲ ਬਧਾਰਨ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ ਤਬ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਾਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ ਵਿਖਿਆਂਤ ਜੀਵੰ ਬਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ ਅਨਿਤ ਸਾਸਨ ਤਾੜੰਤ ਜਮ ਦੂਤ ਹੈ ਤਬ ਸੰਗੇ ਅਧਮੁ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਤ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲਹੋਲ ਤੇ ਧਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟ ਨਚ ਬਾਧਵ ਨਚ ਮਾਤ ਪਿਤਾ ਤਬ ਲੱਜਿਆ ਅਕਰਨ ਕ੍ਰੋਧ ਅਖਾਦ ਅਸਾਜ ਸਾ ਸਮਝਿਆ ਤ੍ਰਾਹਿ ਤ੍ਰਾਹਿ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੂੰ ਤਜੰਤ ਸਤਰੂੰ ਦ੍ਰਿੜੰਤ ਅਨਕ ਮਾਇਆ ਵਿਸਤੀਰਨ ਹੈ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁੱਖ ਬਹੁ ਭੋਗਣ ਹੈ ਭ੍ਰਮ ਭਯਾਨ ਉਦਿਆਨ ਰਮਣੂ ਮਹਾਬਿਗਟ ਅਸਾਧ ਰੋਗਣ ਹੈ ਬੈਦਿਉ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰਨਾ ਮਹਿ ਸਭ ਦੁੱਖ ਹਰੋ ਹੇ ਸਰਨ ਯੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮਾਏ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਚਰਨ ਕਮਲ ਸਰਨ ਰਮਣੂ ਗੋਪਾਲ ਕੀਰਤਨ ਹੈ ਸਾਧ ਸੰਗੇਨ ਤਰਨ ਨਾਨਕ ਮਹਾਸਾਗਰ ਭੈ ਦੁੱਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੁਖ ਬਨਾਸਨ ਹੈ ਭਗਤ ਵਸ਼ਲ ਅਨਾਥ ਨਾਥੇ ਸਰ ਨਾਨਕ ਪੁਰਖ ਉਚੁੱਤ ਹੈ ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸੱਸ ਸੂਰ ਨਖੇਤਰ ਜੋਤਿਉ ਸਾਸੂ ਸਰੀਰ ਧਾਰਨ ਜੇਨ ਕਲਾ ਮਾਤ ਗਰਭ ਪ੍ਰਤ ਪਾਲੂ ਨਹਿ ਛੇਦੰਤ ਜਠਰ ਰੋਗਣ ਹੈ ਤੇਨ ਕਲਾ ਅਸਤੰਭੰ ਸਰੋਬਰੰ ਨਾਨਕ ਨਹਿ ਛਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨ ਸਰਬਤਰ ਜੀਵਨ ਹੈ
ਲਭਧਿਅੰ ਸੰਤ ਸੰਗੇਨ ਨਾਨਕ ਸਵਸ ਮਾਰਗ ਹਰ ਭਗਤ ਨਹਿ ਮਸਕ ਭਗਨੰਤ ਸੈਲੰ ਕਰਦਮ ਤੁਰੰਤ ਪਪੀਲ ਕਹਿ ਸਾਗਰ ਲੰਘੰਤ ਪਿੰਗੰ ਤਾਪਰਗਾਸ ਅੰਧ ਕਹਿ ਸਾਰ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕ ਹੀਨੂ ਜਥਾ ਬਿਪਰਾ ਅਮਰਹੀਣੂ ਜਥਾ ਰਾਜਨ ਹੈ ਆਵਦ ਹੀਨੂ ਜਥਾ ਸੂਰਾ ਨਾਨਕ ਧਰਮਹੀਣੂ ਤਥਾ ਵੈਸਨ ਵਹਿ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮ ਅਸਚਰਜ ਰੂਪੰ ਰਹੰਤ ਜਨਮ ਨੇਤ ਨੇਤ ਕਥੰਤ ਬੇਦਮ ਊਚ ਮੂਚ ਅਪਾਰ ਗੋਬਿੰਦ ਹੈ ਬਸੰਤ ਸਾਧ ਹਿਰਦਿਅੰ ਅਚੁੱਤ ਬਜੰਤ ਨਾਨਕ ਬੜਭਾਗੀ ਹੈ ਉਦਿਆਨ ਬਸਨੋ ਸੰਸਾਰੂ ਸੰਬੰਧੀ ਸਵਾਨ ਸਿਆਲ ਖਰ ਹੈ ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਜ ਤਸਕਰ ਹੈ ਹੇਤ ਮੋਹ ਭੈ ਭਰਮ ਭ੍ਰਮਣ ਅਹੰ ਫਾਂਸ ਤੀਖਣ ਕਠਨ ਹੈ ਪਾਪਕ ਤੋ ਅਸਾਦ ਘੋਰੰ ਅਗਮ ਤੀਰਨ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲਿੰਗ ਰੋ ਖੰਡਨ ਹੈ ਸਾਰ ਸੰਗੇਨ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਹੈ ਸਿਆਮਲ ਮਧੁਰ ਮਨੁੱਖਿਉ ਰਿਦਿਉ ਭੂਮ ਬੈਰਨ ਹੈ ਨਵੰਤ ਹੋ ਬੰਤ ਮਿਥਿਆ ਚੇਤਨ ਸੰਤ ਸਵਜਨ ਹੈ ਅਚੇਤ ਮੂੜਾ ਨਾ ਜਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇਰ ਚੰਤ ਪੁਰਖੈ ਪੁਕਟੰਬ ਲੀਲਾ ਨਿਤ ਆਸਾ ਵਿਖਿਆ ਬਿਨੋਦ ਪਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮਹਿ ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਆ ਤੋਇਉ ਸਤ ਹਤੂ ਪਰਮ ਬਾਦੂ ਅਵਰਤ ਇਥੈ ਸੁਧ ਅਸ਼ਰਨ ਹੈ ਗੋਬਿੰਦ ਦਾਮੋਦਰ ਮਾਧਵੇ ਗੁਰਵੰਤ ਨਾਰੀ ਮਧੋਨ ਮਤੂ ਬਲਵੰਤ ਬਲਾਦ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨ ਹੈ ਹੇ ਪਪੀਲ ਕਾ ਗ੍ਰਸ਼ਟ ਹੇ ਗੋਬਿੰਦ ਸਿਮਰਨ ਤੁਮਿਉ ਧਨੇ ਨਾਨਕ ਅਨਕ ਬਾਰ ਨਮੋ ਨਮ ਹੈ ਤਰਨ ਤਾਂ ਮੇਰੂ ਸਹਿਕੂ ਤਾਂ ਹਰਿਉ ਬੂਡੂ ਤਾਂ ਤਰਿਉ ਊਣੂ ਤਾਂ ਭਰਿਉ ਅੰਧਕਾਰ ਕੋਟ ਸੂਰ ਅਜਾਰੂ ਬ੍ਰਹਮੰਤ ਨਾਨਕ ਹਰ ਗੁਰ ਦਯਾਰੂ ਬ੍ਰਹਮਣ ਸੰਗ ਉਦਰਨ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤ ਸੰਸਾਰ ਗਹੰ ਤੇ ਨਰ ਨਾਨਕ ਨਹਿ ਫਲ ਹੈ ਪਰ ਦਰਬ ਹਿਰਨ ਬਹੁ ਬਿਘਨ ਕਰਨ ਉਚਰਨ ਸਰਬ ਜੀ ਕਹਿ ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੇ ਸੁਕ ਰਹਿ ਮਤੇ ਸਮੇਵ ਚਰਨ ਉਦਰਨ ਭੈ ਦੁਤਰੈ ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਹੈ ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪਉਪ ਸੁਗੰਧਾ ਪਰਸ ਮਨੁੱਖ ਦੇਹ ਮਲੀਨ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗੁਰਵੇਨ ਅਗਿਆਨ ਨੋ ਪਰਮਾਨੋ ਪਰਜੰਤ ਆਕਾਸ ਹੈ ਦੀਪ ਲੋ ਸੇ ਖੰਡਨ ਹੈ ਗਛੇਨ ਨੈਨ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿ ਅਤੇ ਜਾਣੋ ਸਤ ਹੋ ਬੰਤੋ ਮਰਨੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਨ ਮਾਇਆ ਚਿਤ ਪਰਮੇਨ ਇਸ਼ਟ ਮਤਰੇਕ ਬੰਧ ਵਹਿਮ ਲਭਧਿਅੰ ਸਾਧ ਸੰਗੇਨ ਨਾਨਕ ਸੁਖ ਅਸਥਾਨ ਗੋਪਾਲ ਭਜਨ ਮੈਲਾਗਰ ਸੰਗੇਨ ਨਿੰਬ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬੰਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੁ ਮਾਨ ਮਰਦਨ ਹੈ ਹਤੂ ਪੰਚ ਸਤਰੇਨ ਨਾਨਕ ਹਰ ਬਾਣੇ ਪ੍ਰਹਾਰਨ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਨ ਹੈ ਰਹੰਤਾ ਜਨਮ ਮਰਨੇਨ ਰਮਣ ਨਾਨਕ ਹਰ ਕੀਰਤਨ ਹੈ ਪੱਤਰ ਪੁਰਜੇਨ ਝੜੀਆਂ ਨਹਿ ਜੜੀਆਂ ਭੇੜ ਸੰਪਤਾ ਨਾਮ ਬਹੂਨ ਬਿਖਮਤਾ ਨਾਨਕ ਬਹੰਤ ਜੋਨ ਬਸ ਰੋ ਰਹਿਣੀ ਭਾਵਨੀ ਸਾਧ ਸੰਗੇਨ ਲਭੰਤ ਹੰ ਬੜ ਭਾਗਨ ਹੈ ਹਰ ਨਾਮ ਗੁਣ ਰਮਨ ਨਾਨਕ ਸੰਸਾਰ ਸਾਗਰ ਨੈ ਬਿਆ ਸਾਧ ਸੰਗਮ ਹੈ ਸੰਸਾਰ ਕਾਮ ਤਜਨ ਨਾਨਕ ਗੋਬਿੰਦ ਰਮਨ ਸਾਧ ਸੰਗਮ ਸੋ ਮੰਤਰ ਸਾਧ ਬਚਨਾ ਕੋੜ ਦੋਖ ਬਨਾਸਨ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸਹਿਣ ਜੇਣ ਮੱਧ ਹਰ ਕੀਰਤਨ ਹੈ ਮੁਕਤੇ ਰਮਨ ਗੋਬਿੰਦ ਹੈ ਨਾਨਕ ਲਭਦਿਉ ਬੜ ਭਾਗਣ ਹੇ ਹਰ ਲਭਦੋ ਮਿੱਤਰ ਸਮਿਤੋ ਬੇਧਾਰਨ ਕਦੇ ਨਾ ਚਿੱਤੋ ਜਾ ਕਾ ਅਹਿਤੁਲ ਤੋਲ ਅਮਿਤੋ ਸੋ

ਕੀਨਾ ਅੰਚਲਾ ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਆ ਹਰ ਹਾਂ ਸੋਏ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆਰ ਕਰਨ ਸੁਨਹੇ ਨਾਦ ਕਰਨ ਮੁਦ ਕਹਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਾ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਫਾਥੇ ਪੰਕ ਮਹਾਮਤ ਗੁੰਫਿਆ ਅੰਗ ਸੰਗ ਔਰ ਜਾਏ ਬਿਸਰਤੇ ਸੁੰਫਿਆ ਹੈ ਕੁ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੈ ਦੂਤ ਕਵਨ ਬਿਦ ਮਾਰਣੇ ਤੀਖਣ ਬਾਨ ਚਲਾਏ ਨਾਮ ਪ੍ਰਭ।

ਮਹਾਂਪਖਾ ਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀ ਨਿਧਾਤ ਮੂਲ ਨਾਨਕ ਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਅਰਾਦ ਕਦੇ ਨਾ ਜਾਹੇ ਮਾਰ ਜਿੱਥੇ ਜਾਏ ਭਗਤ ਸੋ ਥਾਣ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪਨੀਤ ਕਤੈ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇ ਕਾਹੇ ਸੁਖ ਮਾਨਿਆ ਹਰ ਹਾਂ ਬਲਹਾਰੀ ਤਿੰਨ ਜਿ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗੁਵਾਰ ਬਿਕਾਰ ਕੰਨ ਮਹਾ ਦੁਰਗੰਧਤ ਵਾਸ ਸੱਠ ਕਾ ਸ਼ਾਰ ਤਨ ਫਿਰ ਤੋ ਗਰਬ ਗੁਵਾਰ ਮਰਨ ਹੈ ਜਾਨਈ ਹਰ ਹਾਂ ਹਰ ਚੰਦੌਰੀ ਭੇਖ ਕਾਹੇ ਸਚ ਮਾਨਈ ਜਿਸ ਕੀ ਪੂਜਾ ਔਦ ਤਿਸੈ ਕੌਣ ਰਾਖਈ ਵੈਦਿਕ ਅਨਕ ਅਭਾਵ ਕਹਾਂ ਲਓ ਭਾਖਈ ਏਕੋ ਚੇਤ ਗੁਵਾਰ ਕਾਜ ਤੇਰਾ ਆਵਈ ਹਰ ਹਾਂ ਬਿਨ ਨਾਵੈ ਤਨ ਛਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕੋ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਉ ਬਲਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਾ ਪਾਪ ਤਨ ਤੇ ਖਿਸਰਿਆ ਚਾਉ ਬੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਨ ਜਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੋਤੇ ਸੋ ਰੰਕਨੈ ਜਿਨ ਸਿਰ ਦੀਨੇ ਕਾਟ ਪ੍ਰੇਤ ਪ੍ਰੇਮ ਤਨ ਖਚ ਰਹਿਆ ਬੇਚਨ ਰਾਈ ਹੋਤ ਚਰਨ ਕਮਲ ਮਨ ਬੇਦਿਓ ਬੁਝਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਾਭ ਖੰਡ ਬਸਦਾ ਭਰਮ ਮੂਸਨ ਪ੍ਰੇਮ ਪ੍ਰਮ ਕਹਿ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੇ ਜੋ ਅੰਬਰ ਛਾਏ ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਏ ਜਪ ਤੋ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖ ਪ੍ਰੇਮ ਪਾਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨਾ ਜਾਣੇ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਔਰ ਜੋ ਮਿਤ ਵਿਵਹਾਰ ਘਬ ਦਬ ਜਬ ਜਾਰੀਐ ਬਿਛਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਯਾਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਬ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕਹੇ ਆਨ ਨਕਤ ਹੂ ਜਾਹੇ ਲੱਖ

ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੋਸਨ ਮਗਮ ਰਮ ਸਿਉ ਖੰਡ ਖੰਡ ਕਰ ਹਾਰ ਮਗਨ ਭੈਓ ਪ੍ਰੈ ਪ੍ਰੇਮ ਸਿਉ ਸੋਧ ਨ ਸਿਮਰਤ ਅੰਗ ਪ੍ਰਗਟ ਭੈਓ ਸਭ ਲੋ ਮੈਂ ਨਾਨਕ ਅਦਮ ਪਤੰਗ ਮਗਨ ਭੈਓ ਪ੍ਰੈ ਪ੍ਰੇਮ ਸਿਉ ਸੋਧ ਨ ਸਿਮਰਤ ਅੰਗ ਪ੍ਰਗਟ ਭੈਓ ਸਭ ਲੋ ਮੈਂ ਨਾਨਕ ਅਦਮ ਪਤੰਗ। ਸਲੋਕ ਭਗਤ ਕਬੀਰ ਜੀ ਓਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਅਧ ਜਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰੈ ਕਹਾਂ ਡਲਾਵਹਿ ਜੀਓ ਸਰਬ ਸੂ ਕੋ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀ ਸੈਦਾ ਦੇ ਕਾਨ ਜਿਉ ਜਿਨ ਮਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ ਜਦ ਵੇਖੋ ਤਦ ਸੋਏ ਕਬੀਰ ਜਾ ਦਿਨ ਹੋ ਮੁਆ ਪਛੇ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ ਕਬੀਰ ਸੋਈ ਮਾਰੀਆ ਜੈ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨਾ ਕੋਏ ਕਬੀਰ ਸੋਈ ਮਾਰੀਆ ਜੈ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

of thee. ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਿਆ ਕਿਰਤ ਕਣਾ ਪੂਰਨ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੈਤ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਪਿਖਨ ਸੁਨਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਇੱਕ ਨਿਰੰਜਨ ਗਾਈਐ ਸਭ ਅੰਤਰ ਸੋਈ

ਤਿਸ ਬਿਨਾ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆ

ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ।

ਬਾਬਾ ਜੀ ਆ ਗਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੂ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਅਰਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਸ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੀਰਾ ਘਰ ਤਾਂ ਤੀਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰਾ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ।

ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਜੈਸਾ ਨਾਹੀ ਕੋ ਦੇਵਾ, ਜਿਸ ਮਸਤਕ ਭਾਗ ਸੋ ਲਾਗਾ ਸੇਵਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠਾ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ

सुन मीता जियो हमारा बल बल जासी, हर दर्शन देहो दिखाई।

ਸਾਬਿਆ ਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਹੀਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੁਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰੈ ਕੁ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਬਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਉਰਦ ਸੋਹਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਤਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣੈ ਧਰਤਵਲੇ ਆਕਾਸ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਏ ਨਾ ਸਕੀ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਰ ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹੋ ਸੁਣੈ ਆਥ ਵਿਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ
ऐसा नाम निरंजन होए जे को मन जाने मन कोए मनै पावे मुख दुवार मनै परवारे साधार मनै तरे तारे गुर सिख मनै नानक भवे ना भेख ऐसा नाम निरंजन होए जे को मन जाने मन कोए पंच प्रवान पंच प्रधान पंचे पावे दरगे मान पंचे सोहे दर राजान पंचा का गुरेक ध्यान जे को कहे करे विचार करते के करने नाही सुमार ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਵ ਰੱਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸੁਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਔਰ ਪਰੇ ਔਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾ ਮੇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੇਤੀ ਦਰ ਜਾਣੇ ਕੌਣ ਕੂਤ ਕੀਤਾ ਪਸਾ ਹੋਏ ਕੋਕ ਵਾਵ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਘ ਜਾਪ ਅਸੰਘ ਭਾਵ ਅਸੰਘ ਪੂਜਾ ਅਸੰਘ ਤਪ ਤਾਓ ਅਸੰਘ ਗ੍ਰੰਥ ਮੁਖ ਵੇਦ ਪਾਠ ਅਸੰਘ ਜੁਗ ਮਨ ਰਹੇ ਉਦਾਸ ਅਸੰਘ ਭਗਤ ਗੁਣ ਗਿਆਨ ਵਿਚਾਰ ਅਸੰਘ ਸਤੀ ਅਸੰਘ ਦਾ ਤਾਰ ਅਸੰਘ ਸੂਰਮੋ ਭਗ ਸਾਰ ਅਸੰਖ ਮੁਣ ਦੇ ਵਿਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਘ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਘ ਅਲਵੜ ਤਿਆ ਕੁਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਸੰਖ ਕਹਿ ਸਿਰ ਪਾਰ ਅਖਰੀ ਨਾਮ ਅਖਰੀ ਸੋਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਵ ਸਰਨਾਹੇ ਜਿਵ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਰਣਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਧਰ ਸਿਖੇ ਮੁਦ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਘੁੰਮੀ ਆਵੋ ਜਾਹੋ ਤੀਰ ਤਪ ਦਿਆ ਤਰਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੁ ਕਵਨ ਜਿਤ ਆਇਆ ਕਾਰ ਵੇਲ ਨਾਮ ਪਾਇਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੁਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਾਖੇ ਆਗਾ ਸਾਇਆ ਗਾ ਸੋੜ ਕੋੜ ਕਪਾਲ ਥੱਕੇ ਵੇਦ ਕੈਨਕ ਵਾਤ ਸਹਿਸ ਠਾਰੇ ਕੈਨਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸੋਲਾਹੀ ਸੋਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਪ ਸਮੁੰਦਰ ਨਾ ਜਾਣੀਏ ਸਮੁੰਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕੈ ਨੰਤ ਅੰਤ ਨਾ ਕਰਨੇ ਦੇ ਨੰਤ ਅੰਤ ਨਾ ਵੇਖਣ ਸੁਣਨ ਨੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ
ਵੱਡਾ ਦਾਤਾ ਤਿਲ ਨਾ ਤੁਮਾਏ। ਕਿਤੇ ਮੰਗੇ ਜੋ ਦੇ ਉਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਬ ਟੁੱਟੇ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾਹੀ ਖਾਏ, ਕਿਤਿਆਂ ਦੁੱਖ ਭੁਗ ਸਦਮਾਰ। ਏ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇਤੀਆਂ ਮੁਖ ਆਏ। ਆਪੇ ਜਾਣੇ ਆਪੇ ਦੇਹ, ਆਖੇ ਸੇ ਪੇ ਕੇਈ ਕੇ, ਜਿਸ ਨੂੰ ਬਖਸ਼ੇ ਸਿਵਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਈ ਮੁੱਲਾਂ ਸੰਭਾਹੇ, ਅਮੁੱਲ ਧਰਮ ਮੁੱਲ ਦੀ ਬਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਅਮੁੱਲ ਕਰ ਮੁੱਲ ਫੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਹੇ, ਆਖ ਆਖ ਰਹੇ ਆਖ ਆਖ ਰਹੇ ਰਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤਾਏ ਗੋਬਿੰਦ, ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਕਿਤੇ ਕੀਤੇ ਬੁੱਧ, ਆਖ ਦਾਨ ਵੇ ਆਖ ਹੈ ਦੇਵ, ਆਖ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਖਣ ਸਕੇ ਕੇਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੁੱਲ ਵਿਗਾੜ, ਤਾਂ ਲਿਖੀਆ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਵੈ ਸਰਬ ਸੰਭਾਲੇ, ਵਾਜੇ ਨਾ ਦਿਆਂ ਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪ੍ਰੀ ਸਿਉਂ ਕਹੀਆ ਨਾ, ਕਿਤੇ ਗਾਵਣ ਹਾਰੇ, ਗਾਵੇ ਤੋਂ ਪੌਣ ਪਾਣੀ ਬੈਸੰਤੁਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਵਾਰੇ, ਗਾਵੇ ਦੇ ਉਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਣ ਰਤਨਿਓ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਤ ਮਹਾਂਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲਵਾਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਔਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀਹੋ ਸੀ ਜਾ ਨਾ ਜਾਸੀ, ਰਚਨਾ ਜੇ ਨਰਚਾਈ, ਰੰਗੀ ਰੰਗੀ ਪਾਤੀ ਕਰ ਕਰ, ਜਿਣਸੀ ਮਾਇਆ ਜਿੰਨੀ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇਂ ਸੋਈ ਕਰਸੀ ਹੁਕਮ, ਨਾ ਕਰਨਾ ਜਾਈ, ਸੋ ਪਾਤ ਸਾਹ ਸਾਹ ਪਾਤ ਸਾਹਿਬ, ਨਾਨਕ ਰਹਿ ਨਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ, ਕਿੰਥਾ ਕਾਲ ਕੁਵਾਰੀ ਕਾਇਆ, ਜੁਗ ਦੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤੈ, ਆਦੇਸ ਤਿਸੇ ਆਦੇਸੂ, ਆਦੇ ਅਨੀਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂਕੀ, ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚੁਲਾਵੇ, ਲਿਖੇ ਆਵੇ ਭਾਗ, ਆਦੇਸ ਤਿਸੇ ਆਦੇਸ, ਆਦੇ ਅਨੀਲ ਅਨਾਦਿ ਅਨਾਥ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਆਈ, ਤਿਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਨ, ਜਿਵ ਤੇ ਸੁਭਾਵੈ ਤਿਵੇ ਚੁਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ, ਬਹੁਤਾ ਇਹੋ ਵਡਾਣ, ਆਦੇਸ ਤਿਸੇ ਆਦੇਸ, ਆਦੇ ਅਨੀਲ ਅਨਾਦਿ ਅਨਾਥ, ਜੁਗ ਜੁਗੇ ਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੁਏ ਕਾਂਬਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦਿ ਅਨਾਥ, ਜੁਗ ਜੁਗੇ ਕੋ ਵੇਸ, ਇੱਕ ਦੂਜੀ ਭਾਉ ਲੱਖ ਹੋ ਹੈ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼, ਏ ਤਰਾਏ ਪਤ ਪਵੜੀਆਂ ਚੜੀਏ ਹੋਏ ਅਕੀਸ, ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜੇ ਸੱਥ ਜੋਰ ਕਰ ਵੇਖੇ ਸੋਏ, ਨਾਨਕ ਉਤਮ ਨੀਚ ਨਾ ਕੋਏ,
ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਨ ਰਿੰਦ ਕੇਤੀ ਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜਿਆ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾਵੇ ਮਰੇ ਨਾ ਠਾਗੇ ਜਾਹੇ ਜਿਨ ਕਾਏ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਹਾਰ ਹਰਣ ਮਤ ਵੇਦ ਉਥਿਹਾਰ ਭਉ ਖਲਾਗਣ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੋ ਦਰ ਆਗਾਸਾ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦੇ ਨੇ ਕੇ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨਿਓ ਪਾਏ ਤੇਰੇ ਅੜ ਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਣ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿਓ ਪਾਈ ਘਰ ਘਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਰ ਵੱਡਾ ਆਖੇ ਸਭ ਕੋਏ ਕਿਉਂ ਵੱਡਾ ਡੀਠਾ ਹੋਏ ਕੀਮਤ ਭਾਣਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਖੇਤਾ ਕੇਵੜ ਚੀਰਾ ਰਹਾ
ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦਵਣ ਸਿੱਧੀ ਕਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕੁਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ, ਜੇ ਤੂੰ ਦੇ ਤਸੇ ਕਿਆ ਚਾਰਾ, ਨਾਨਕ ਸਾਹਿਬ ਸਵਰਣਾ ਰਾਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਤੂੰ ਭੁੱਖੇ ਖਾ ਚੱਲੀਏ ਦੁੱਖ, ਸੁੱਖ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ, ਜੇ ਸਾਹ ਮਿਲ ਕੇ ਆਖਣ ਪਾਹੇ, ਵੱਡਣ ਹੋਵੇ ਘਾਟ ਨਾ ਜਾਏ, ਨਾਉ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੋਣੇ ਹੋਰ ਨਾਹੀਂ ਕੋਏ, ਨਾ ਕੋਆ ਨਾ ਕੋ ਹੋਏ, ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਤ ਸੁਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ, ਅਰ ਕੀਰਤ ਅਮਰੀ ਰਹਿ ਰਾਸ ਰਾਮ, ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ, ਹਰ ਨਾਮ ਲੈ ਤ੍ਰਿਵਤਾਸੈ ਮਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਿਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਰਜ ਕੇ ਆਗੇ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਠਰਿਆ ਰਾਮ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ, ਊੜੇ ਊੜੇ ਆਵੇ ਸਹਿ ਕੋ ਸਾਂਤ, ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ, ਸਾਬਣ ਦਾਨ ਦਸ ਅਠ ਸਿਧਾਨ, ਠਾਕਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੁਰੰਤ ਨਾ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖੇ ਕੋ ਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ, ਗੁਮਾ ਗਮਿ ਅਪਾਰਾ, ਸਭ ਧਿਆਵੇ ਤੁਰ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਰਦਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਕੱਟ ਕੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਅੰਤ ਉਦ ਬਿਨ ਅਵਰਣਾ ਜਾਣਾ, ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣੇ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤੁਨ ਕੁਰਬਾਣਾ, ਅਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪੈ ਜਿਨ ਅਰ ਧਿਆਇਆ ਜੀ, ਤਿਨ ਟੂਟੀ ਜਾਉਂ ਕੀ ਫਾਸੀ, ਜਿਨ ਨਿਰਭਉ ਜਿਨ ਅਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਨ ਸੇਵਿਆ ਜਨ ਸੇਵਾ ਮੇਰਾ ਅਰ ਜੀ, ਤਿਆਰ ਰੂਪ ਸਮਾਸੀ, ਸੇ ਧਨ ਜਿਨ ਅਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰਨ ਕੇ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਸ ਸਿਮਰਤ ਸਾਥ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਰ ਜੇਵੜੇ ਵਰਣਾ ਕੋਈ, ਤੂੰ ਜੁਗ ਜੁਗੇ ਕੁਸਦਾ ਸਦਾ ਤੂੰ ਏਕੋ ਜੀ, ਤੂੰ ਨੇਚਲ ਕਰਤਾ ਸੋਈ, ਤੁਧ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸਿੱਠ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾਜਾਨ ਹੋਈ ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਛੋੜਿਆ ਮਿਲਾਇਆ, ਤੂੰ ਦਰਿਆ ਸਭ ਤੁਝੀ ਮਾਹੇ, ਤੁਝ ਬਣ ਦੂਜਾ ਕੋਈ ਨਾ ਹੈ ਜੀ, ਜਨ ਸਭ ਤੇਰਾ ਖੇਲ ਵਜੋਗ ਮਿਲ ਵਿਛੜਿਆ, ਸੰਜੋਗੀ ਮੇਲਾ,
ਜਿਸ ਨੂੰ ਤੂੰ ਜਾਣਾ ਆਏ ਸੋਈ ਜਣ ਜਾਣੇ ਅਰਗੁਣ ਸਦੀ ਆਖ ਵਖਾਣੇ ਜੇ ਨਰ ਸੇਵਿਆ ਤੂੰ ਸੁਖ ਪਾਇਆ ਉਸੇ ਜੇ ਰਣਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੁਦ ਬਿਨ ਦੂਜਾ ਵਰਣਾ ਕੋਏ ਤੂੰ ਕਰ ਕਰ ਵਿਖ ਜਾਣੇ ਸੋਏ ਜਣ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭੈਲੇ ਨਵਾਸਾ ਪਾਣੀ ਭਾਵਕਤ ਨੇ ਕੀ ਆ ਪੰਕਜ ਮੋਹ ਪੱਗ ਨਹੀਂ ਚਾਲੇ ਅਮ ਦੇਖਾ ਤਹਿ ਡੂਬੀ ਅਲੈ ਮਨ ਇਕ ਨਾ ਚੇਤਸ ਮੂੜ ਮਨਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਦਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਣ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਰਨ ਕੀਏ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਲਾ ਰਾਗ ਗੌੜੀ ਦੇਵਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਏ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰ ਤੁਮ ਗਾਵੋ ਮਰੇ ਨਿਰਭਉ ਕਾ ਸੋਹਿਲਾ ਮਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਾਵ ਨਿਤ ਨਿਤ ਜੀਅੜੈ ਸੰਭਾਲੀ ਆਨੰਦ ਦੇਖੇਗਾ ਦੇਵਨਹਾਰ ਤੁਰੇ ਜਾਣੇ ਕੀਮਤ ਨਾ ਪਵੇ ਤੇ ਦਾਤੇ ਕਵਣ ਸੰਵਾਰ ਸੰਬਤ ਸਾਹਾ ਲਿਖਿਆ ਮਿਰਕ ਮਿਲ ਕਰ ਪਾਵੋ ਤੇਲ ਦੇਹੋ ਸੱਜਣਿਆ ਸੀ ਸੜੀਆਂ ਜੋਵੇ ਸਾਹਿਬ ਸਿਉ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਭਵੰਦ ਸਦਨ ਹਰਾ ਸਿਮਰੀਏ ਨਾਨਕ ਸੇ ਦਿਆ ਵੰਡ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸਿਆ ਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਰ ਅਖ ਵਡਾਈ ਤੋਏ ਰਹਾ

ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡੋਤ ਪੁਨ ਵਡਾਹੇ ਰਹਾ ਸਾਗਤ ਰਾਵ ਸਾਧਨਾ ਜਾਣਿਆ ਤਨੰਤਰ ਹੋਮੇ ਕੰਡਾਹੇ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਾਵ ਖੰਡਾਹੇ ਅਬਨਾਸੀ ਪੁਰਖ ਪਿਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵਡਾਹੇ ਜਨ ਨਾਨਕ ਨਾਮ ਉਧਾਰ ਟੇਕਰਨਾ ਮੈਂ ਸੁਖ ਮੰਡਾਏ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਅਲਕੀ ਬੇਲਾਈਆਂ ਖੜ ਚਲੋ ਅਰ ਲਾਹ ਕੇ ਬਸਨ ਸੇਲਾ ਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਾਉ ਯੋ ਸੰਸਾਰ ਵਿਕਾਰ ਸੇ ਸੇ ਮੈਂ ਤਰਿਓ ਬ੍ਰਹਮ ਗਿਆਨੀ ਸੇ ਜਗਾਏ ਪੀ ਆਵੇ ਰਸ ਕਥ ਕਥਾ ਦਿਨ ਜਾਨੀ ਜਾਂ ਕੁਆ ਸੋਈ ਵਿਆਹ ਜੋਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਿਜੇ ਬੁਰਨਾ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗੇ ਮੁਕੋ ਕਰ ਸੰਤਨ ਕੀ ਧੂਰੇ ਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਜੜਾ ਕਸਤੂਰ ਕੰਗ ਵਗਣ ਚੰਦਨ ਲੀ ਪਿਆਵੇ ਜਾਉ ਮਾ ਦੇਖ ਭੂਲਾ ਵਿਸਰੇ ਤਰ ਚਿਤਨ ਆਵੇ ਨਵ ਹਰ ਬਿਨ ਜੀਓ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਵਰਨਾਈ ਥਾਉਰਾਓ ਧਰਤੀ ਤਾਂ ਹੀਰੇ ਲਾਲ ਜਲਤੀ ਪੜੰਗ ਪਲੰਘ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਉ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸਿਧੋਵਾਂ ਸਿੱਧ ਲਾਈ ਰੇ ਦਿਆ ਖਾਉ ਗੁਪਤ ਪ੍ਰਗਟੋਏ ਬੈਸਾ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸੁਲਤਾਨ ਹੋਵਾ ਮੇ ਲਸਕਰ ਤਖ਼ਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਮਾਵਾਉ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮਰੀ ਆਰ ਜਾ ਪਵਨ ਪੀਅਣ ਆਪੇ ਆਓ ਚੰਦ ਸੂਰਜ ਦੇ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਓ ਭੀਤਰੀ ਕੀਮਤ ਨਾ ਪਾਇਓ ਕੇਵੜੇ ਅੱਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣ ਜੈ ਭਾਵੇ ਕਰੇ ਤੁਮਾਏ ਰਾਉ ਉਸਾਂ ਕਟਿਆ ਵਾਰ ਵਾਰ ਪੀਸੁਨ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਪੰਖੀ ਹੋਏ ਕਹਿ ਜੈ ਜੇ ਭਵਾ ਸਹਿ ਅਸਮਾਨੀ ਜਾਉ ਨਦਰੀ ਕਿਸੇ ਨਾਉ ਨਾ ਕਿਛ ਪੀਆ ਨਾ ਖਾਉ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੇ ਭਾਓ ਮਸੂ ਤੁਟ ਨਾ ਵਹੀ ਲਿਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾੜ ਚਲਾਈਏ ਲਿਖੇ ਸੁਣ ਵਿਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਦੇ ਨਾਮ ਸਾਰਿਆ ਨਾ ਤਿਸੇ ਨਾ ਉਰਾਓ ਜੀਵਨ ਮਰਨਾ ਜਾਏ ਕਹਿ ਇੱਥੇ ਖਾਜੇ ਕਾਲ ਜਿੱਥੇ ਬੈ ਸਮਝਾਈਏ ਤਿੱਥੇ ਕੋਏ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨੇ ਆਖੇ ਕੋਏ ਕੀਮਤ ਕਹਿ ਨਾ ਪਾਈਆ ਕਹਿ ਕੀਮਤ ਕਿਨੇ ਨਾ ਪਾਈਆ ਕਹਿ ਨਾ ਵੱਡਾ ਹੋਏ ਸਾਚਾ ਸਾਹ ਵੇਗ ਤੂੰ ਹੋਰ ਜੀਆਂ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੁਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਾਸੇ ਆਪ ਸਲਾਣਾ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਾਉ ਰਸ ਸੋਇਨਾ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਹੋਏ ਤੇਰਾ ਸਰੀਰ ਕਹਿ ਕਾਇ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਾਨੇ ਅਜਾਨ ਜੋ ਤਿਸ ਭਾਵੇ ਸੇ ਭਲੇ ਉਰ ਕਹਿ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾ ਕਿਆ ਸੁਲਾਹ ਨਾ ਵਰਸਲਾਇਓ ਕਾਏ ਨਾਨਕ ਨਦਰੀ ਬਾਰੇ ਰਾਚੇ ਦਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ।

ਸਤਨ ਸੋਫੀਆ ਰਾਖਣ ਕੋ ਦਰਬਾਰ। ਨਾਨਕ ਸਾਚੇ ਕੋ ਸੱਚ ਜਾਨ, ਜਿਤ ਸੇਵੈ ਸੁਖ ਪਾਈਏ, ਤਿਰ ਦਰਗੇ ਚੱਲੇ ਮਾਨ ਰਾਵ। ਸਾਸਰਾ ਗੁੜਬਾਰਾ, ਜਿਸ ਵੇ ਸੱਚਾ ਨਾਉ, ਸੁਨੇ ਬਖਾਣੇ ਜੇਤੜੇ ਆਉਣ, ਤਿਨ ਬਲਹਾਰੇ ਜਾਉ। ਤਾਂ ਮਨ ਖੀਵਾ ਜਾਣੀਏ, ਜਾ ਮੈਲੀ ਪਾਏ ਥਾਉ, ਨਾਉ ਨੀਰ ਚੰਗਿਆਈਆਂ, ਸਤ ਪਰਮਲ ਤਨ ਵਾਸੁ, ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ। ਦੁਖਤ ਸਹਿ ਬਿਆਖੀਐ, ਸੁਖ ਜਿਸੈ ਹੀ ਪਾਸੁ, ਸੋ ਕਿਉ ਮਨੋ ਮਸਾਰੀਏ, ਜਾਂ ਕੇ ਜੀ ਪੁਰਾਨ, ਤਿਸ ਬਿਨ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ, ਹੋਰ ਗੱਲਾਂ ਸਭ ਕੂੜੀਆਂ, ਤੁਧ ਭਾਵੇ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਵਸ ਕਰ, ਵੱਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹੋ ਲਿਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ, ਤਿੱਥੇ ਹੋਏ ਸੱਚਾ ਨਿਸ਼ਾਨ ਰਾ। ਜਿੱਥੇ ਮਿਲੇ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੈ ਨਿਕਲੇ, ਜਿਨ ਮਨ ਸੱਚਾ ਨਾਉ, ਕਰਮ ਮਿਲੇ ਤਾਂ ਪਾਈਏ, ਨਾਹੀ ਗੱਲੀ ਵਾਓ ਦਵਾਓ, ਇੱਕ ਆਵੇ ਇੱਕ ਜਾਏ ਉੱਠ, ਰੱਖੀਏ ਨਾਵ ਸਲਾਰ, ਇੱਕ ਉਪਾਅ

ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਰਤਾ ਪਹਿਨਣ ਮਨ ਰਤਾ ਸੋ ਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ ਕਮਰ ਬੰਸਨ ਤੋਕਾ ਧਨ ਜੋਬਣ ਤੇਰਾ ਨਾਮ ਬਾਬਾ ਹੋਰ ਪਹਿਰਨ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਘੋੜੇ ਪਾਖਰ ਸੋਇਨੇ ਸਾਗਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸਾਗ ਤੀਗ ਬੰਧ ਗੁਣ ਧਾਤ ਵਾਜਾ ਨਿਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚਰਨਾ ਖੁਸ਼ੀ ਖੁਆਰ ਜਿਤ ਚੜੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਉਹ ਰਾਖਣ ਬਹੁਤ ਉਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਾ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿਕਾ ਤਿਤ ਘਟ ਮਤ ਵਿਗਾਸ ਤੁਮਤੀ ਸਲਾਨਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈ ਹੈ ਕੂੜੈ ਕੂੜਾ ਜੋਰ ਰਾ ਪੂਜ ਲੱਗੈ ਪੀਰ ਆਖੀਐ ਸਭ ਮਿਲੇ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲਿਖੇ ਨਾ ਪਵੇ ਸਵਾ ਪੂਜ ਕੁਵਾਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖੰਡ ਸਦਾ ਸੱਚ ਸੋਏ ਖੇਹੂ ਖੇਰ ਲਾਈਐ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਸਾਰੇ ਦਰ ਗਿਆ ਕਿਹਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵੀਥਰ ਔਗੁਣਵੰਤੀ ਚੂਰ ਜੇ ਲੋੜੇ ਵਰ ਕਾਮਣੀ ਨ ਮਿਲੀਏ ਪਿਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਮੇਰੇ ਠਾਕਰ ਪੂਰੇ ਤਖਤਿਆ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚੇ ਤੋਲ ਰਾ ਪ੍ਰਭ ਹਰਿਮੰਦਰ ਸੋਹਣਾ ਤਿਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਥ ਗੁਰ ਤੀਰਥ ਦਰਿਆਉ ਜੇ ਤਿਸ ਪਾਵੇ ਉਜਲੀ ਸਤ ਸਰਨਾਵਣ ਜਾਉ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸਨ ਰਾਸ ਨਾਨਕ ਪੂਰਾ ਜੇ ਮਿਲੇ ਕਿਉ ਘਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਹਿਬ ਸਭ ਗੁਣ ਔਗਣ ਸਭ ਅਸਾਹਾ ਨਾਨਕ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾ ਜਾਇ ਪੁੱਛੋ ਸੁਹਾਗਨੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸਾਚ ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸਾਚ ਸੁਮਾਏ ਸੁਰਤ ਹੋਵੇ ਪਾਤਿ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੀ ਉਬਰੀ ਹੋਮੇ ਮੋਹੀ ਕਰਾ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੁ ਕਲਪ ਤਿਆਗੀ ਬਾਦੈ ਸੱਚਾ ਵੇ ਪ੍ਰਵਾਹੁ ਮਨ ਰੇ ਸੱਚ ਮਿਲੇ ਭਉ ਜਾਏ ਭੈ ਬਿਨਰ ਪਾਉ ਕਿਉਂ ਥੀਏ ਗੁਰਮੁਖ ਸ਼ਬਦ ਸੁਮਾਏ ਰਾ ਕੇਤਿਆ ਕੇਤਾ ਆਖਣ ਆਖੀਏ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋ ਹੈ ਜਿਸਕੇ ਜੀ ਪੁਰਾਣ ਹੈ ਮਨ ਵਸਿਆ ਸੁਖ ਹੋਏ

ਜਾਏ। ਜੋ ਤਿਸ ਬਾਣਾ ਸੋ ਥੀ ਅਵਰਨਾ ਕਰਨਾ ਜਾਏ। ਸਾ ਗੁਰਮੁਖ ਵਸਤ ਵਸਾਈਏ ਸੱਚ ਵਖਰ ਸੱਚ ਰਾਸ, ਜਿਨੀ ਸੱਚ ਬਣਜਿਆ ਗੁਰਪੂਰੇ ਸਾ ਵਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੇ ਫੁਨ ਧਾਤ ਕੋ ਸਿਬਤੀ ਸਿਬਤ ਸਮਾਏ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ। ਹਰ ਜਾ ਪੇਕੇ ਪਾਏ ਪਾਈ ਰੇ ਸੰਜਨਾ ਕੀ ਰੇਨ। ਸੰਸਭਾ ਗੁਰ ਪਾਈਏ ਮੁਕਤ ਪਦਾਰਥ ਧੇਨ ਰਾ। ਸੂਚ ਉੱਚੋ ਥਾਨ ਸੁਹਾਵਣਾ ਉੱਪਰ ਮੈਲ ਮੁਰਾਰ। ਸਚ ਕਰਨੀ ਦੇ ਪਾਈਏ ਦਰ ਘਰ ਮੈਲ ਪਿਆਰ। ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ। ਤ੍ਰਿਭਦ ਕਰਮ ਕਮਾਈਏ ਆਸ ਅੰਦੇਸਾ ਹੋਏ। ਕਿਉਂ ਗਿਰਬ ਕਿਉਂ ਗੁਰ ਬਿਨ ਤ੍ਰੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ। ਨਿਜ ਘਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ। ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਘਰ ਵਾਸੋ। ਇੱਕੋ ਸ਼ਬਦ ਵਿਚਾਰੀ ਵਰਤਿਆ ਗੇ ਆਸ। ਨਾਨਕ ਦੇਖ ਦਿਖਾਈਏ ਓਂ ਸਦ ਬਲਹਾਰੇ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਨੀ ਮੁੱਠੀ ਦੂਜੇ ਪਾਏ। ਕੱਲਰ ਕੇਰੀ ਕੰਧ ਜਿਉ ਐਨਸ ਕਿਰ ਢਹਿ ਪਾਏ। ਬਿਨ ਸਬਦੇ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ। ਮੁੰਦੇ ਪਿਰ ਬਿਨ ਕਿਆ ਸਿੰਗਾਰ ਦਰ ਕਰ ਢੋਈ ਨਾ ਲਹਿ ਦਰ।

ਧਰਮ ਪਵੇ ਨਿਸ਼ਾਨ। ਗੁਰ ਕੋ ਜਾਣ ਨਾ ਜਾਣ ਹੀ ਕਿਆ ਤਿਸ ਚਾਜੀਆਂ ਚਾਰ ਅੰਦਲੇ ਨਾਮ ਵਸਾਰਿਆ ਮਨਮੁਖ ਅੰਧ ਗੁਬਾਰ। ਰਾਵਣ ਜਨ ਚੁਕਈ ਮਰ ਜਨਮੇ ਹੋਏ ਖੁਆਰ। ਚੰਦਨ ਮੋਲਿਆ ਨਾਇਆ ਕੁੰਗੂ ਮਾਂਗ ਸੰਧੂਰ। ਚੂਹਾ ਚੰਦਨ ਬੌਕਣਾ ਪਾਨਾ ਨਾਲ ਕਪੂਰ। ਜੇ ਧਨ ਕੰਤ ਨਾ ਪਾਵਈ ਤਾਂ ਸਭ ਡੰਬਰ ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ। ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜਿਣਸੇ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪਹਿਲਾ

ਰਾਵ ਜਿਨੀ ਨਾਮ ਵਸਾਰਿਆ ਦੂਜੀ ਕਾਰੇ ਲੱਗ ਦੁਬਧਾ ਲਾਗੇ ਪਾਚਮ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸਿ ਉਬਰੇ ਹੋਰ ਮੁੱਠੀ ਧੰਦੇ ਠੱਗ

ਗੁਰਮੁਖ ਸਦਾ ਨਿਰੋਧਾ ਸਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਧਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਭੈ ਕੂਰ ਵਜਾਵੇ ਤੂਰ ਬਿਨ ਸਬਦੀ ਭਰਮਾਈਏ ਦੁਬਦਾ ਡੋਬੇ ਪੂਰ ਮਨ ਰੇ ਸਭ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਜਿਆ ਮਰ ਜਨਮੇ ਆਵੇ ਜਾਏ ਰਹਾਉ ਤਨ ਸੁਚਾ ਸੋ ਆਖੀਏ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦਿਓਰੀ ਜੇਵਾ ਸੱਚ ਜਵਾ ਜਿਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਏ ਬੋੜ ਨਾ ਪਾਵੇ ਤਾਉ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ ਤ੍ਰੈ ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾਥੀਏ ਸਬਦ ਰਤੇ ਪਤ ਹੋਏ ਇਉ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਰਾਖ ਗੁਰ ਰਾਖੇ ਪਾਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵਹੀ ਪੂਰ ਭਰੇ ਹੰਕਾਰ ਮਨ ਹਟ ਮਤੀ ਬੁੱਢੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉਂ ਤਰੀਏ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਵਰਨਾ ਦੂਜਾ ਕੋਈ ਰਾਵ ਆਗੈ ਦੇਖੋ ਡਾਉ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਦੇ ਬਿਨਸੈ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵੇ ਸਾਚੇ ਮੈਲ ਹਦੂਰ ਸਾਹੇ ਸਾਹੇ ਤੁਝ ਸਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਧਨ ਤੇਰਾ ਤੂੰ ਧਨੀ ਗੁਰਬਨਵਾਰ ਸਮਿਓ ਜਿਨਿਓ ਜਗਤਿਓ ਪਾਇਆ ਤ੍ਰੈ ਭਵਨ ਕਾਰਿਓ ਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ ਘੜ ਘੜ ਜੋ ਨਿਰੰਤਰੀ ਬੂਜੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ

ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਤੈ ਢੇਰੀ ਤਨ ਖੇਹੇ ਮੇਰੇ ਮਨ ਲੈਲਾ ਘਰ ਜਾਏ ਗੁਰਮੁਖ ਨਾਮ ਸੁਲਾਈਏ ਓਮੈ ਨਿਵਰੀ ਪਾਹੇ ਰਾਉ ਸੁਣ ਸੁਣ ਗੰਡਣ ਗੰਡੀਐ ਲਿਖ ਪੜ ਬੁੱਝੇ ਭਾਰ ਐ ਤ੍ਰਿਸਨਾਇਣ ਸੇ ਅਗਲੀ ਹੋਮੇ ਰੋਗ ਵਿਕਾਰ ਹੋਵੇ ਪਰਵਾਹੁ ਅਤੁਲ ਵਾ ਗੁਰਮਤ ਕੀਮਤ ਸਾਰ ਲੱਖ ਸਿਆਨਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਏ ਬਿਰਣਾਵੇ ਦੁੱਖ ਸੰਤਾਪ ਵਰ ਜਪ ਜੀਰੇ ਛੁੱਟੀ ਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੈ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ

ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੇ ਪਤ ਪਾਈਏ ਜਾਂ ਹਾਰ ਨਾ ਵਸੇ ਮਨ ਮਾਹੇ ਗੁਰ ਮਿਲੈ ਸੁਖ ਪਾਈ ਅਗਰ ਅਗਣ ਮਰੇ ਗੁਣ ਮਾਹੇ ਮਨ ਰੇ ਐਨ ਸਾਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਾਵ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਯੋਗ ਹਿੰਸਾ ਉਮੇ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜੇ ਸਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਸਿਉ ਨਿਉ ਨਾ ਕੀ ਜਈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਧਾਰ ਚਾਰ ਯਗਣ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਕਾਇ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲਿਅਰ ਬੋਲ ਮਨ ਸੱਚ ਕਸਵੱਟੀ ਲਾਈਐ ਧੋਲੀਏ ਪੂਰੈ ਤੋਲ ਕੀਮਤ ਕਨੇ ਨਾ ਪਾਈਏ ਰਿਦ ਮਾਨਕ ਮੋਲਿਆ ਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈ ਐਨਸ ਸ਼ਬਦ ਸਲਾਹੇ ਰਹਾ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਣ ਮਰੇ ਜਲ ਪਾਇਐ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗਈ ਓਂ ਭਵ ਜਲ ਤਰੇ ਤਰਾਸ ਗੁਰਮੁਖਾ ਕੂੜ ਨ ਭਾਵਈ ਸੱਚ ਰਤੇ ਸੱਚ ਪਾਏ ਸਾਗਤ ਸੱਚ ਨ ਭਾਵਈ ਕੂੜੈ ਕੂੜੀ ਪਾਏ ਸੱਚ ਰਤੇ ਗੁਰ ਮਿਲਿਆ ਸੱਚੇ ਸੱਚ ਸਮਾਏ ਇਹੋ ਮਨ ਮਹਿਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਭਾਏ ਜੇ ਵਿਜਵੈ ਜੇ ਭਵੇ ਦਸੰਤਰ ਦੇਸ ਅੰਤਰ ਮਹਿਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੈ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਣ ਨਿਵਾਰ ਗੁਰ ਕਾ ਕਹਿਆ ਮਨ ਵਸੇ ਹਉਮੈ ਤ੍ਰਿਸ਼ਨਾ ਮਾਰ ਰਾ ਮਨ ਮਾਨਕ ਨਿਰਮੋਲ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸੰਗ ਤਰ ਪਾਈਐ ਗੁਰਮੁਖ ਹਰ ਲਿਵਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਵ ਜਲ ਪਚਾਇ ਪਚਾਇਓ ਮਾਨਕ ਜੀਓ ਨਿਰਮੋਲ ਹੈ ਇਉਂ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭਵ ਜਲ ਲੰਘੀਐ ਦਰਗਹਿ ਪਤ ਪਰਵਾਨ ਨਾਨਕ ਤੇ ਮੁਖ ਉਜਲੈ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ।

ਨਾਲ ਅੱਗੇ ਸ਼ਾਹੂ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਅਰਜਸ ਵਖਰ ਲੈ ਚਲੋ ਸਹੁ ਦੇਖੇ ਪਤੀ ਆਏ ਰਾਮ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ

ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੈ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਾ ਹਰ ਜਪ ਲਹਾ ਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨੇ ਹਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੀਰੇ ਪਤ ਜਿਉਂ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ

ਝੀਣੀ ਬਾਣ ਕੀਣਾ ਸੁਣੇ ਹੀ ਗੋਰੀ ਆਪਣ ਕੰਨੀ ਸੋਹ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਆ ਜਾਨਵਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆਂ ਆ।

ਦਰ ਜਾਉ। ਨਾਨਕੇ ਕਹੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜ ਮਿਆਨੂੰ, ਆਪੇ ਵੇਖੇ ਸੁਣੇ, ਆਪੇ ਹੀ ਕੁਦਰਤ ਕਰੇ ਜਹਾਨੋ, ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ।

ਹੋਏ ਆਪੇ ਸੱਚ ਭਾਵੇ ਤਿਸ ਸਾਚਨ ਦਾ ਕੱਚਾ ਕਚਨ ਕੱਚ ਰਹਾਉ ਜਾ ਕੇ ਰੁੱਖ ਬਿਰਖਿਆ ਰਾਉ ਜੇਹੀ ਧਾਤ ਤਿਹਾ ਤਿਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ

ਪਹਿਲਾ ਘਰ ਪੰਜਵਾ ਅਛਲ ਸਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ ਨਹਿ ਘਾਉ ਕਟਾਰਾ ਕਰ ਸਕੇ ਜਿਉ ਸਾਹਿਬ ਰਾਖੇ ਤਿਉ ਰਹਿ ਇਸ ਲੋਭੀ ਕਾ ਜੀਉ ਟਲ ਪਲੈ।

ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ ਕਹੋ ਨਾਨਕ ਬਹਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਔ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਭਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈ ਹੈ ਨਾਉ ਮੰਗੀ ਹੈ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੂਕਾ ਮਾਣੀ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਅੰਦਰ ਗੇ ਮਾਣ ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕਹਿ ਹਰ ਰਾਖਿਆ ਔਰ ਧਾਰ ਹਉ ਤਿੰਨ ਕਹਿ ਬਲਿਹਾਰਣੈ ਜਿਨ੍ਹਾਂ ਨਾਮੈ ਲੱਗਾ ਪਿਆਰ ਸੇ ਸੁਖੀ ਹੈ ਚਹੁ ਜੁਗੀ ਜਿਨ੍ਹਾਂ ਨਾਮਿਆ ਖੋਟਿਆ ਪਾਰ ਗੁਰ ਮਿਲੈ ਨਾਮ ਪਾਈਐ ਚੂਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਿਹਾ ਘਰ ਹੀ ਮਹਿ ਉਦਾਸ ਜਿਨ੍ਹਾਂ ਹਰ ਕਾ ਸਾਧਨ ਆਇਆ ਸਦ ਹਉ ਤਿੰਨ ਬਲਿਹਾਰੇ ਜਾਸ ਨਾਨਕ ਅੰਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈ।

ਗ੍ਰਹੀ ਮੈਂ ਉਦਾਸ, ਸੱਚ ਸੰਜਮ ਕਰਨੀ ਸੋ ਕਰੈ ਗੁਰਮੁਖੋਏ ਪ੍ਰਗਾਸ ਰਾਵ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਕਰੇ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੇ, ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਫਿਰ ਜੂਨੀ ਪਾਏ। ਹਰ ਹਾਰ ਕੰਠ ਜਿਨੀ ਪਰਿਆ ਗੁਰ ਚਰਣੀ ਚਿਤ ਲਾਏ, ਤਿੰਨਾ ਪਿੱਛੇ ਰਿਧ ਸਿੱਧ ਫਿਰੇ ਉਹਨਾਂ ਤਿਲ ਨਾ ਤੁਮਾਏ। ਜੋ ਪ੍ਰਭ ਪਾਵੇ ਸੋਥੀ ਅਵਰਣਾ ਕਰਨਾ ਜਾਏ, ਜਨ ਨਾਨਕ ਜੀਵੇ ਨਾਮ ਲੈ ਅਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹਲਾ ਤੀਜਾ ਕਰ ਪਹਿਲਾ। ਜਿਸ ਹੀ ਕੀ ਸਰਕਾਰ ਹੈ, ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ, ਸੱਚ ਘੱਟ ਪ੍ਰਗਟ ਹੋਏ ਅੰਦਰ ਜਿਸ ਕੈ।

ਤਿਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰਣਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ ਰਹਾਉ, ਸ਼ਬਦ ਮਿਲੇ ਸੋ ਮਿਲ ਰਹੇ।

ਏਕੋ ਰਹਾ ਸਮਾਏ। ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਧ ਕੀ ਬਾਤ ਕਰੇ ਵਿਚਾਰ, ਮਤ ਬੁੱਧ ਭਵੀ ਨਾ ਬੁੱਝੇ ਅੰਤਰ ਲੋਭ ਵਿਕਾਰ।

ਪਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ ਲੱਖ ਚੁਰਾਸੀ ਜਿਨ ਸ੍ਰੀ ਸਭਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਏ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ ਗੁਰਮਤੀ ਸੁਲਾਹੇ ਸੱਚ ਅਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੈ ਹਉ ਸਦ ਬਲਹਾਰੇ ਜਾਸ ਹਿਰਦੈ ਜਿਨ ਕੈ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਤੇ ਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਗਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੇ ਔਗੁਣਵੰਤ ਆਦੂਰ ਮਨਮੁਖ ਗੁਣ ਤੇ ਬਾਹਰੇ ਮਨਮੁਖ ਗੁਣ ਤੇ ਬਾਹਰੇ ਬਿਨ ਨਾਮੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅਣਦਿਨ ਭਗਤੀ ਰਤਿਆ ਤਨ ਮਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਣਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ ਪਗ ਖਿਸਿਆ ਰਹਿਣਾ ਨਹੀਂ ਅੱਗਾਗੇ ਠੌਰ ਨਾ ਪਾਏ ਹੋ ਵੇਲਾ ਹੱਥ ਨਾ ਆਵਈ ਅੰਤ ਗਿਆ ਪੁਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿੰਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਏ ਸ੍ਰੀ ਰਾਗ ਮਹਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਾਧਿ ਉਜਲੇ ਤਿਤ ਸੱਚਾ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲਹੋਮੇ ਕੱਢੇ ਧੋਏ ਰਾਮ ਮਨਮੁਖ ਨਾਮ ਨਾ ਜਾਣਨੀ ਵਿਰਣਾਵੇ ਪਤ ਜਾਏ ਸਬਦੇ ਸਾਧਨ ਆਏ ਉਹ ਲਾਗੇ ਦੂਜੇ ਭਾਏ ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ ਸੇ ਵਿਸ਼ਟਾਂ ਮੈਂ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਭਾਏ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸ ਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ

ਭਾਗ ਮਹੱਲਾ ਤੀਜਾ। ਹਰ ਭਗਤਾਂ ਹਰ ਤਨ ਰਾਸੈ ਗੁਰਪੂਛ ਕਰੇ ਵਾਪਾਰ, ਅਰਨਾਮ ਸਲਾਹਨ ਸਦਾ ਸਦਾ ਵੱਖਰ, ਅਰਨਾਮ ਉਧਾਰ ਗੁਰਪੂਰੇ ਅਰਨਾਮ ਦਿਰਡਾਹੇ ਹਰ ਭਗਤਾਂ ਤੁਟ ਭੰਡਾਰ। ਭਾਈ ਰੇ ਇਸ ਮਨ

ਰਾਗ ਮਹਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ, ਅਣਦਿਨ ਨਾਮ ਧਿਆਈਏ ਸਹਿਜੇ ਨਾਮ ਸਮਾਏ, ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ, ਭਾਈ ਰੇ ਜਗ ਦੁਖੀਆ ਦੂਜੇ ਪਾਏ, ਗੁਰ ਸਰਨਾਈ ਸੁਖ ਲਹਿ ਅਣਦਿਨ ਨਾਮ ਧਿਆਈ ਰਾਵ, ਸਾਚੇ ਮੈਲ ਨਾ ਲਾਗਈ ਮਰ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ, ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦੇ ਮੈਲ ਨਾ ਉਤਰੈ ਮਰ ਜੰਮੇ ਹੋਏ ਖੁਆਰ, ਧਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ, ਗੁਰਮੁਖ ਜਾਪ ਤਪ ਸੰਜਮੀ ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ, ਸ੍ਰੀ ਰਾਗ ਮਹਲਾ

ਬੈਰਾਗ ਆਨੰਦ ਅਣਸ ਭਗਤ ਕਰੇ ਦਿਨ ਰਾਤੀ ਹੋਮੇ ਮਾਰਨ ਚਿੰਦ ਵੱਡੇ ਭਾਗ ਸਤ ਸੰਗਤ ਪਾਈ ਅਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨ ਤਾਮ ਸਮੂਲੇ ਵਿੱਚੋਂ ਆਵ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹੋਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਅਰ ਨਾਮ ਰੰਗਾਏ ਬਿਨ ਭੇ ਕੇ ਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਕਰ ਹੀ ਸੌਦਾ ਪਾਈਐ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੇ ਕੋਏ ਨਾਮ ਨਿਧਾਨ ਅਖੁੱਟ ਹੈ ਵੱਡ

ਰਹਾਉ। ਗੁਰਮੁਖਾਂ ਕੇ ਮੁਖ ਉਜਲੇ, ਗੁਰ ਸਬਦੀ ਵਿਚਾਰ, ਉਲਤ ਪਲਤ ਸੁਖ ਪਾਏਂਦੇ, ਜਪ ਜਪ ਰਦੇ ਮੁਰਾਰ, ਕਰ ਹੀ ਵਿੱਚ ਮਹਿਲ ਪਾਇਆ, ਗੁਰ ਸਬਦੀ ਵਿਚਾਰ,

ਮਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਇਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੇ ਹਉਮੈ ਦੂਰ ਕਰੇ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਦਾਨ ਸਦ ਮਨ ਵਸੇ ਮਹਿਲੀ ਪਾਵੇ ਥਾਉਰਾ ਮਨ ਮੁਖ ਮਨ ਤਨ ਅੰਧ ਹੈ।

ਮੋਹ ਗੁਬਾਰ, ਲੋਭੀ ਅਨਕੁ ਸੇਵਦੇ ਪੜ ਵੇਦਾਂ ਕਰੇ ਪੁਕਾਰ, ਵਿਖਿਆ ਅੰਦਰ ਪਚ ਮੋਏ ਨਾਰੁ ਵਾਰ ਨ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ, ਵਾਜਗੁਰੂ ਹੈ ਚੇਤੈ ਸਭ ਬੱਧੀ ਚਮਕਾਲ, ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ, ਸ੍ਰੀ ਰਾਗ ਮਹਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਦਾ, ਚੌਥਾ ਪਦ ਪਾਏ ਕਰ ਕਿਰਪਾ ਮਿਲਾਇਆ ਨ, ਕਰ ਕਿਰਪਾ ਮਿਲਾਇਆ ਨਰ ਨਾ ਵਸਿਆ ਮਨ ਆਈ, ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮਿਲਾਏ, ਭਾਈ ਰੇ ਗੁਰਮਤ ਸਾਚ ਰਾਉ, ਸਾਚੋ ਸਾਚ ਕੁਮਾਵਣਾ ਸਾਚੇ ਸ਼ਬਦ ਮਿਲਾਉ ਰਾਉ, ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਉ, ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕੈ ਭਾਏ, ਲਾ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ, ਬਿਨ ਗੁਰਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਾਹੋ ਜਿੰਦੂ ਪਾਈਏ, ਸੱਚ ਸੋਏ ਅਸੁਰ ਸਿੰਘਾਰ ਆਏ, ਅਸੁਰ ਸਿੰਘਾਰੇ ਸੁਖ ਵਸੇ ਜੋ ਤੇ ਸੁਭਾਵੇ ਸੋਏ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹ ਸੈਸਾ ਮੂਲੇ ਨਾ ਹੀ ਨਾ ਭਾਓ ਲਾਏ ਜਨ ਕੋਏ, ਨਾਨਕ ਏਕ ਜੋ ਦੋ ਮੂਰਤੀ ਸ਼ਬਦ ਮਿਲਾਵਾ ਹੋਏ, ਸ੍ਰੀ ਰਾਗ ਮਹਲਾ ਤੀਜਾ, ਅੰਮ੍ਰਿਤ ਛੋੜ ਵਿਖਿਆ ਲੋ ਬਾਣੀ ਸੇਵਾ ਕਰੇ ਵਡਾਣੀ, ਆਪਣਾ ਧਰਮ ਗਵਾਵੇ ਬੂਝੇ ਨਾਹੀ, ਅਣਦਿਨ ਦੁੱਖ ਵਿਹਾਨੀ ਮਨਮੁਖ ਅੰਧ ਨਾ ਚੇਤਈ ਡੂਬ।

ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਤਿਸ ਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਾਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਸੋ ਜੋ ਸਤਿਗੁਰ ਕੀ ਸਰਨਾਗਤੀ ਆਉ ਤਿਨ ਕੈ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ

ਨਿਤ ਨਿਤ ਹੋਏ ਖੁਵਾਰ, ਪਿਰਕਾ ਮਹਿਲ ਨਾ ਪਾਵੇ ਨਾ ਦੀਸੈ ਘਰ ਬਾਰ, ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਾਮ, ਗੁਰਮੁਖ ਸਦਾ ਸੁਹਾਗਨੀ ਪਿਰ ਰਾਖਿਆ ਉਰਧਾਰ, ਮਿੱਠਾ ਬੋਲੈ ਨਿਭ ਚੱਲੇ ਸੇਜੇ ਰਵੇ ਪਤਾਰ, ਸੋਭਾਵੰਤੀ ਸੁਹਾਗਣੀ ਜਿਨ੍ਹਾਂ ਗੁਰ ਕਾ ਹੇ ਤੇ ਉਪਾਰ, ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾਉਦੂ ਹੋਏ, ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ, ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜੀ ਲੜਕੀ ਵਾਲੇ ਪਰਿਵਾਰ ਨੂੰ ਕਿ ਲੜਕੀ ਨੂੰ ਲਿਆਂਦਾ ਜਾਵੇ, ਜੋ ਕਿ 12 ਵੱਜ ਚੁੱਕੇ ਹਨ। ਆਨੰਦ ਕਾਰਜ ਆਰੰਭ ਕਰੀਏ। ਬਾਕੀ ਜਿਹੜੇ ਮੇਰੇ ਵੀਰ ਨੌਜਵਾਨ ਬੈਠੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਤੇ ਸੰਗਤੀ ਰੂਪ 'ਚ ਆਏ ਅਤੇ ਸੰਗਤੀ ਰੂਪ 'ਚ ਬੈਠੀਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਰ ਦੇ ਕੀਰਤਨੀਏ, ਕੀਰਤਨ ਕਰ ਰਿਹਾ ਅਤੇ ਆਪਾਂ ਗੱਲਾਂ ਵਿੱਚ ਸਾਰੇ ਮਸਰੂਫ ਹਾਂ। ਸੋ ਬੇਨਤੀ ਆ 15-20 ਮਿੰਟ ਦਾ ਸਮਾਂ ਸਾਰੇ ਹੱਥ ਜੋੜ ਕੇ ਕੀਰਤਨ ਵਿੱਚ ਜੁੜੀਏ ਅਤੇ ਸੁਭਾਗ ਜੁੜੀ ਵਾਸਤੇ ਅਰਦਾਸ ਕਰੀਏ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਨੰਦ ਕਾਰਜ ਦੀ ਰਮਤਾ ਦੀ ਅਰਦਾਸ ਹੋਵੇਗੀ, ਛੋਟੀ ਅਤੇ ਗੁਪਤ, ਜਿਸ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ ਜੀ। ਆਓ ਅਰਦਾਸ ਵਿੱਚ ਸ਼ਾਮਲ ਹੋਈਏ।

जित पार ब्रह्म चित आया सो कर दई वसाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਨਾਲ ਉਸੇ ਜੋ ਸ਼ਬਦ ਦਾ ਗਾਇਨ ਹੋਵੇਗਾ ਜੀ।

ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰ ਕੀਤੀਆਂ ਹੋਈਆਂ ਲਾਵਾਂ ਉਹਨਾਂ ਦੇ ਪਾਠ ਆਰੰਭ ਹੋਣਗੇ। ਜਦੋਂ ਦਾਸ ਨਾਨਕ ਨਾਮ ਸ਼ਬਦ ਦੁਹਰਾਏਗਾ ਉਦੋਂ ਸੁਭਾਗ ਜੋੜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ, ਸੱਜੇ ਹੱਥ ਰੱਖਦਿਆਂ ਹੋਇਆਂ ਪ੍ਰਕਰਮਾ ਕਰਨੀਆਂ ਹਨ, ਨਾਲ ਨਾਲ ਉਸੇ ਲਾਮ ਦਾ ਜੋ ਭਾਈ ਸਾਹਿਬ ਜੀ ਹੁਣੀ ਕੀਰਤਨ ਕਰਨਗੇ, ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਸਤਨਾਮ, ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ

ਹੋਣ ਗਈਆਂ। ਆਪ ਜੀਆਂ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ। ਇਸ ਵੇਲੇ ਖੁਸ਼ੀ ਦੇ ਸਮੇਂ ਤੇ ਸੱਚੇ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ।

ਸੁਭਾਗ ਜੋੜੀ ਨੂੰ ਗ੍ਰਿਸ਼ਤ ਮਾਰਗ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ, ਆਉਣ ਵਾਲੇ ਸਮੇਂ ਵਿੱਚ ਆਪ ਸਹਾਈ ਹੋਣਾ, ਆਪਣੀ ਪਿਆਰੀ ਗੁਰਸਿੱਖੀ ਬਖਸ਼ਣੀ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਹਨਾਂ ਘੜੀਆਂ ਵਾਸਤੇ ਆਪ ਜੀਆਂ ਦਾ ਲੱਖ ਲੱਖ ਸ਼ੁਕਰਾਨਾ ਹੈ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਮ ਦੇ।

बोले सो निहाल वाहिगुरु जी का खालसा वाहिगुरु जी की फतेह।

ਵਾਹਿਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਸ ਮਹਾਨ ਖੁਸ਼ੀਆਂ ਭਰੇ ਸਮਾਗਮ ਨੂੰ ਦੋਨੋਂ ਹੀ ਪਰਿਵਾਰ ਕਾਫੀ ਸਮੇਂ ਤੋਂ ਉਡੀਕ ਰਹੇ ਸਨ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਹੋਏ, ਰਹਿਮਤ ਹੋਏ, ਦੋਨਾਂ ਹੀ ਪਰਿਵਾਰਾਂ ਨੂੰ ਇਹ ਮਹਾਨ ਖੁਸ਼ੀਆਂ ਭਰਿਆ ਸਮਾਗਮ ਜੋ ਪ੍ਰਾਪਤ ਹੋਇਆ ਮੇਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਧਰਨ ਸਵੰਨੀ ਖੜ ਰਤਨ ਜੜਾਵੇ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰਦੇਵ ਪਾਤਸ਼ਾਹ ਨੇ ਮਹਿਰਮਤ ਕੀਤੀ ਹੈ ਸੁਭਾਗ ਜੋੜੀ ਦਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ ਹੈ। ਹਾਜ਼ਰੀ ਦਰ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਆਪੋ ਆਪਣੀਆਂ ਰਸਨਾ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਇਤਨਾ ਨਹੀਂ ਕਿ ਮੈਂ ਕਿਸੇ ਲੜੀ ਨੂੰ ਪ੍ਰਾਰੰਭ ਕਰਾਂ, ਉਹਦਾ ਰਿਜ਼ਲਟ ਕੱਢ ਸਕਾਂ। ਕੇਵਲ ਤਾਂ ਕੇਵਲ ਇੱਕ ਹਾਜ਼ਰੀ ਹੈ 5-7 ਮਿੰਟ ਦੀ, ਅਤੇ ਅਸੀਂ ਦੋਨਾਂ ਹੀ ਪਰਿਵਾਰਾਂ ਨੂੰ ਆਪਣੇ ਵੱਲੋਂ ਵਧਾਈ ਦੇ ਰੂਪ ਵਿੱਚ ਇੱਕ ਕਵਿਤਾ ਸਰਵਣ ਕਰਵਾਉਣੀ ਹੈ। ਸਿਰਫ ਕੇਵਲ ਇੱਕ ਕਵਿਤਾ, ਹਰ ਧਰਮ ਦੇ

ਜਿਹਨਾਂ ਕੁਝ ਨਿਯਮ ਹੋਇਆ ਕਰਦੇ ਨੇ, ਕਿਸੇ ਧਰਮ ਵਾਲਿਆਂ ਨੇ ਇਹਨੂੰ ਲੈਣਾ ਦੇਣਾ ਵੀ ਕਹਿ ਦਿੱਤਾ ਹੈ, ਕਿਸੇ ਧਰਮ ਵਾਲਿਆਂ ਨੇ ਇਹਨੂੰ ਸੌਦਾਬਾਜ਼ੀ ਵੀ ਕਹਿ ਦਿੱਤਾ ਹੈ, ਕਿਸੇ ਧਰਮ ਵਿੱਚ ਰਿੰਗ ਸੈਰਮਨੀ ਕਰਨੀ ਉਹਨੂੰ ਵਿਆਹ ਮੰਨਿਆ ਗਿਆ ਹੈ, ਕਿਸੇ ਧਰਮ ਵਿੱਚ ਚੁੰਨੀ ਚੜ੍ਹਾਉਣੀ ਉਹਨੂੰ ਵਿਆਹ ਮੰਨਿਆ ਗਿਆ ਹੈ, ਕਿਸੇ ਧਰਮ ਵਿੱਚ ਜੈ ਮਾਲਾ ਪਾਉਣੀ ਉਹਨੂੰ ਵਿਆਹ ਮੰਨਿਆ ਗਿਆ ਹੈ, ਪਰ ਸਿੱਖ ਧਰਮ ਦੇ ਵਿੱਚ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਗਿਆ ਹੈ। ਭਾਵ ਇਹ ਹੈ ਕਿ ਆਨੰਦ ਸਦਾ ਬਣਿਆ ਰਹਿਣਾ, ਕਦੇ ਨਾ ਟੁੱਟਣਾ ਨਾ ਮੁੱਕਣਾ, ਇਸੇ ਕਰਕੇ ਸਿੱਖ ਧਰਮ ਵਿੱਚ ਗੁਰਮਤ ਅਨੁਸਾਰ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਗਿਆ ਹੈ। ਅਤੇ ਆਨੰਦ ਕਾਰਜ ਜੋ ਸਿੱਖ ਧਰਮ ਵਿੱਚ ਜਿੱਥੇ ਉੱਤਮ ਹੈ, ਮਹਾਨ ਹੈ, ਉੱਥੇ ਗ੍ਰਸਥ ਧਰਮ ਦੇ ਵਿੱਚ ਇਸ ਗੁਰਮੁਖ ਪਰਿਵਾਰ ਜੋ ਸੁਭਾਗ ਜੋੜੀ ਨੇ ਅੱਜ ਪ੍ਰਵੇਸ਼ ਕਰਨਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਥਨ ਹੈ ਕਿ ਸਾਰਿਆਂ ਧਰਮਾਂ ਵਿੱਚੋਂ ਜੇ ਉੱਤਮ ਧਰਮ ਹੈ ਉਹ ਹੈ ਕੇਵਲ ਤਾਂ ਕੇਵਲ ਇੱਕ ਗ੍ਰਸਥ ਧਰਮ। ਭਾਈ ਗੁਰਦਾਸ ਜੀ ਨੇ ਆਪਣੀਆਂ ਕਵਿਤਾ ਵਿੱਚ ਬੜੀਆਂ ਸੋਹਣਾ ਸਵੱਈਆ ਲਿਖਿਆ, ਉਹ ਕਹਿੰਦੇ ਨੇ, ਜੈਸੇ ਸਰ ਸਰਿਤਾ ਸਕਲ ਮੈਂ ਸਮੁੰਦ ਵੱਡੂ, ਮੇਰ ਮੈਂ ਸੁਮੇਰ ਵੱਡੂ ਜਗਤ ਬਖਾਨ ਹੈ, ਧਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੂ, ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇੱਕ ਫਕੀਰ ਨੇ ਸਵਾਲ ਕੀਤਾ ਸੀ, ਤੁਹਾਡੇ ਕੋਲ ਦੌਲਤ ਵੀ ਹੈ, ਤੁਹਾਡੇ ਕੋਲ ਧੀਆਂ ਪੁੱਤਰ ਵੀ ਨੇ, ਤੁਸੀਂ ਤਿਆਗੀ ਵੀ ਖੁਆਉਂਦੇ ਜੇ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਦੌਲਤ ਗੁਜਰਾਨ ਹੈ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਗ੍ਰਸਥ ਪ੍ਰਧਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇਹ ਨਹੀਂ ਕਿ ਘਰ ਬਾਰ ਛੱਡਿਆ ਜਾਵੇ ਤਾਂ ਹੀ ਤਪੱਸਿਆ ਕੀਤੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ, ਗ੍ਰਸਥ ਧਰਮ ਵਿੱਚ ਰਹਿ ਕੇ ਨੇਕ ਨੀਤ ਨਾਲ ਬੰਦਾ ਪਰਿਵਾਰ ਦੀ ਪਾਲਣਾ ਪੋਸਣਾ ਕਰੇ, ਇਹਦੇ ਵਰਗਾ ਦੁਨੀਆਂ 'ਤੇ ਹੋਰ ਕੋਈ ਦੂਜਾ ਧਰਮ ਮੰਨਿਆ ਹੀ ਨਹੀਂ ਜਾ ਸਕਦਾ। ਲੋ ਖੈਰ, ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ, ਸਾਡੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਜੋ ਲੱਖ ਲੱਖ ਮੁਬਾਰਕਬਾਦ, ਸੁਭਾਗ ਜੋੜੀ ਨੂੰ ਅਸੀਸ ਹੈ ਕਿ ਪਾਤਸ਼ਾਹ ਗੁਰੂ ਰਾਮਦਾਸ ਮਹਾਰ ਦੇ ਪਾਵਨ ਪਵਿੱਤਰ ਦਰਬਾਰ 'ਚੋਂ ਤੁਹਾਨੂੰ ਬਰਕਤਾਂ, ਤੁਹਾਡੀਆਂ ਪਾਤਸ਼ਾਹ ਝੋਲੀਆਂ ਭਰਨ, ਆਉਣ ਵਾਲੇ ਸਮੇਂ ਤੁਸੀਂ ਸਮਾਜ, ਮਾਤਾ ਪਿਤਾ ਦਾ ਨਾਂ ਰੋਸ਼ਨ ਕਰਕੇ ਜੋ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ, ਸਰਵਣ ਕਰਨਾ, ਦੋਨਾਂ ਹੀ ਪਰਿਵਾਰਾਂ ਨੂੰ ਢਾਡੀ ਜਥੇ ਵੱਲੋਂ ਵਧਾਈ ਦੇ ਰੂਪ 'ਚ ਦੋ ਲੈਣਾ, ਇਉਂ ਕਹੀਆਂ ਜਾ ਰਹੀਆਂ।

0: ਇਸ ਤੋਂ ਅਗੇਰੇ ਨਾ ਮੈਂ ਜਾਵਾਂ ਕਿਉਂਕਿ ਸਮਾਂ ਬਹੁਤ ਸੀਮਿਤ ਸੀ, ਹੋਰ ਵੀ ਆਪਾਂ ਕਾਰੋਬਾਰ ਕਾਰੋਬਾਰ ਕਰਨੇ ਹੁੰਦੇ ਨੇ। ਕੇਵਲ ਇੱਕ ਕਵਿਤਾ ਦਾ ਹੁਕਮ ਸੀ, ਮੈਂ ਇਸ ਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਇਸ ਦੇ ਨਾਲ ਨਾਲ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਹੁਕਮ ਲਾ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਵਾਏ ਨੇ, ਤਹਿ ਦਿਲੋਂ ਧੰਨਵਾਦ। ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ। ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬ ਜਿਨ੍ਹਾਂ ਨੇ ਲਾਵਾਂ ਦਾ ਪਾਠ ਕੀਤਾ ਹੈ, ਆਪ ਜੀ ਨੂੰ ਜੋ ਬੜੇ ਪਿਆਰ ਸਤਿਕਾਰ ਨਾਲ ਸਮਝਾਉਣਾ ਵੀ ਕੀਤਾ ਕਿ ਆਨੰਦ ਕਾਰਜ ਦਾ ਅਸਲ ਵਿੱਚ ਭਾਵ ਕੀ ਹੈ, ਇਹ ਸਭ ਤੋਂ ਵੱਡੀ ਸਿੱਖਿਆ। ਸਮਾਂ ਬਣੇ ਸੁਭਾਗ ਜੋੜੀ ਨੂੰ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਜ਼ਰੂਰ ਬਣਿਆ ਜੇ। ਚਾਰ ਲਾਵਾਂ ਦਾ ਜਿਹੜਾ ਪਾਠ ਤੁਸੀਂ ਸਰਵਣ ਕੀਤਾ ਹੈ, ਇਹ ਆਪਣੇ ਘਰ ਬੈਠ ਕੇ ਇਸ ਪਾਠ ਨੂੰ ਆਪਣੇ ਜੋ ਆਪ ਤੁਸੀਂ ਜ਼ਰੂਰ ਦੁਹਰਾਉਣਾ ਹੈ, ਇਹਦੇ ਅੱਖਰੀ ਅਰਥ ਜ਼ਰੂਰ ਸਮਝਣ ਦੀ ਖੇਚਲ ਕਰਨੀ ਹੈ ਕਿ ਸਤਿਗੁਰੂ ਮੈਂ ਰਹਿਮਤ ਕਰੇ, ਬਖਸ਼ਿਸ਼ ਕਰੇ, ਸਤਿਗੁਰੂ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ੇ। ਜੋ ਸਾਰੀ ਸੰਗਤ ਦਾ ਧੰਨਵਾਦ, ਗੁਰਮੁਖ ਪਰਿਵਾਰ ਨੂੰ ਫਿਰ ਸਾਡੇ ਵੱਲੋਂ ਲੱਖ ਲੱਖ ਮੁਬਾਰਕਬਾਦ। ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਗਿਆਨੀ ਪੂਰਨ ਸਿੰਘ ਜੀ ਹੋਣਾ ਦਾ, ਸਮੂਹ ਢਾਡੀ ਜਥੇ ਦਾ, ਜਿਨ੍ਹਾਂ ਨੇ ਸੋ ਵਧਾਈ ਦੇ ਰੂਪ ਵਿੱਚ ਕਵਿਤਾ ਪੜ੍ਹੀ ਹੈ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਹੁਣ ਇੱਥੇ ਹੀ ਸਮਾਪਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤ੍ਰਿਗੁਣ ਵਰਤ ਚੁੱਕੀ ਹੈ, ਹੁਣ ਜੋ ਲੰਗਰ ਤਿਆਰ ਹੈ ਆਪ ਜੀਆਂ ਨੇ ਬੜੇ ਪਿਆਰ ਨਾਲ ਬਾਹਰ ਜਾ ਕੇ ਛਕਣਾ ਕਰਨਾ ਜੀ। ਜੋ ਸ਼ਗਨ ਦਾ ਪ੍ਰੋਗਰਾਮ ਉਹ ਬਾਹਰ ਹੀ ਹੋਵੇਗਾ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सब किस तेरे वस, तेरा कर भला, तेरे कर आनंद दाई तुद कर मां।

Vuol dire di...

ਦੇਵਤਾ ਕਿਉਂ ਲੱਗ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਕਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੇ ਸਿਮਰਨ ਸਾਹਿਬ ਕੇ ਸੁਝੈ ਪ੍ਰਭ ਕੈ ਸਿਮਰਨ ਨਾ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਣਾ ਨਾਨਕ ਜਨ ਕਾ ਦਾਸੁਣ ਦੱਸਣ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਮਾਣ ਪ੍ਰਭ ਕੋ ਸਿਮਰੇ ਸੇ ਪੁਰਬ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁਮਤਾ ਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਣਦ ਕਨੇਰੀ ਪ੍ਰਭ ਕੋ ਸਿਮਰੇ ਬਸੇ ਅਰਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਵਣ ਝੂਰੇ ਪ੍ਰਭ ਕੇ ਸਿਮਰਨ ਹਰ ਗੁਣਬਾਨੀ ਪ੍ਰਭ ਕੇ ਸਿਮਰਨ ਸਹਿਜ ਸੁਮਾਨੀ ਪ੍ਰਭ ਕੇ ਸਿਮਰਨ ਨਿਚਲ ਆਸਣ ਪ੍ਰਭ ਕੇ ਸਿਮਰਨ ਕਮਲ ਬਿਗਾਸਣ ਪ੍ਰਭ ਕੇ ਸਿਮਰਨ ਅਣਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾਂਤਣ ਪਾਰ ਸਿਮਰਨ ਸੇ ਜਨ ਜਿਨ ਕੋ ਪ੍ਰਭ ਮਾਇ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਵੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚਾ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੈ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਣਾ ਕੜ ਕੜ ਨਾਥ ਨਾਥ ਸਰਨ ਤੁਮਾਰੀ ਆਇਓ ਨਾਨਕ ਹੈ ਪ੍ਰਭ ਸਾਥ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾਮ ਤੇਰੈ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੈ ਚਲੈ ਜੈ ਮੁਸਕੁਲ ਉਵੇਤ ਪਾਰੀ ਹਰ ਕੋ ਨਾਮ ਖਿਨਮੈ ਉਧਾਰੀ ਅਨਕਪਣ ਚੰਨ ਕਰ ਤਨੈ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੀ ਨਾਨ ਪਾਓ ਸੂਖ ਨੇਰੀ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋਈ ਸੁਖੀ ਹੈ ਲਾ ਕਰੋ ਰੀ ਬੰਦਨਾ।